ਰਾਸੁ ਜਿਨ ਹਰ ਹਰ ਹਰ ਰਾਸੁ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸੁ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸੁ

ਧੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ

ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਧਿਆਹੇ। ਸਲੋਕ ਮਹੱਲਾ ਪੰਜਵਾਂ।

0: शासन जी
1: बोलो जी।
0: वाहेगुरु वाहेगुरु। एक ओंकार श्री वाहेगुरु जी की फतेह। श्री भगवती जी साहेब आठ वर्ष पाचे दसवीं प्रेत संभगत चमर कहे गुरु नानक लई त्याय फिर अंकित पुरते अमरदास रामदास हुए सहाय अर्जुन हरगोबिंद सिमरो श्री हर राय श्री हर कृष्ण त्याय के सब दुख जाए तेग बहादुर सिमर है कारण उन्हें दयावत आए सब साई हुए सहाय दसवें पातशाह गुरु गोबिंद सिंह जी महाराज सब साई हुए सहाय दसा पातशाह के पुत्र आत्मक रूप साहब श्री गुरु ग्रंथ साहब ने पारदार दत्ते अंतर के घर सत्य बोलो जी। वाहे गरीब नवाज आप जी के पांच प्यारे चार साहबजादे चाली मुक्ते हटियां जपियां जपियां जिन्हें नाम जपया वन छकया देई चलाई ते वाहि देख रेड़ की दादना प्यारे सत्यारे की कमाई दत्ते अंदर के बोलो जी। वाहिगुरु जिन्ना सिंघा सिंघणिया धर्म हे सी दिते बांध बांध कटवाए कोपरियां लवाइया चरखड़िया के जड़े आ रहे नचराए गए गुरुद्वारे सेवा वास्ते कुर्बानियां की धर्म नहीं आ रहा सिखी सिद्ध कैसा सचा सिंह दिवाया ते नवी कमाई दत्ते अंदर के बोलो जी। वाहिगुरु ਪੰਜਾਂ ਤਖਤਾਂ ਗੁਰਦੁਆਰਾ ਦਾ ਧਿਆਨ ਦਰਗੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਕਿ ਆਵਣ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਹ ਦੇਹ ਕੀ ਫਤਿਹ ਬਿਲਕੀ ਪੈਸ ਬੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀਬ ਪੰਜੇ ਸਰਦਾਰ ਸਾਹਿਬ ਦਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਥੋੜੇ ਦਰਸ਼ਨ ਦੇ ਦਾਨ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਵਟਿਆਂ ਦੀ ਓਟ ਗੁਰੂ ਨਿਆਸਿਆਂ ਦੇ ਆਸਰੇ ਗੁਰੂ ਧਾਨ ਧਾਨ ਗੁਰੂ ਦਾ ਤਾਰ ਜੀਓ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ। ਗਰੀਬ ਨਵਾਜ ਜੀ ਆਪਦੇ ਚੰਨ ਕਾਮਨਾ ਦੇ ਅਰਦਾਸ ਦਿੱਤਾ ਜਾਣ ਬਖਸ਼ਿਸ਼ ਕੀਤੀ ਹੈ ਆਪਦੇ ਚਰਨਾਂ ਬਾਅਦ ਪੈ ਤੇ ਕੀਤੇ ਬਾਰਸ਼ ਜੀ ਹਨ ਆਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸ਼ੋਧ ਔਰ ਰਹਿਰਾ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸ਼ੋਧ ਕੇ ਸਤਿਖੰਡ ਪ੍ਰਵਾਨ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਦੇ ਪਿੱਤਰ ਬਾਣੀ ਤਾਂ ਮਨ ਬੁੱਧੀ ਬਖਸ਼ਿਸ਼ ਕਰੋ ਕਿ ਮਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਚੱਲ ਦੇਗਾ ਤਿਆਰ ਕਰ ਹੱਦਦਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਦਤਾਰ ਬਖਸ਼ਿਸ਼ ਕਰੋ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕੀ ਵਿਵਾਦ ਚ ਆਪਦੇ ਬਖਸ਼ੀਆਂ ਦਾਤਾਂ ਜੀ ਲੰਗਰਾਂ ਦੀ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਚੰਨ ਸੇਵਾ ਕਰਨੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਲ ਬਖਸ਼ੋ ਤੇ ਸਦਾ ਹੀ ਇਸ ਤਰ੍ਹਾਂ ਆਪਣੇ ਚੰਨ ਸੇਵਾ ਦੀ ਭਾਵਨਾ ਵਿੱਚ ਬਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭ ਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਤਾਰ ਜੀਓ ਆਪਦੇ ਦਰ ਕਰ ਸੇਵਾ ਦਾ ਕਾਕਾ ਹਰ ਸੁਖਮੀਤ ਸਿੰਘ ਦੇ ਅੰਜਲੀ ਤੱਕ ਕੇ ਪਾਤਸ਼ਾਹ ਡਿਗਰੀ ਸੰਪੂਰਨ ਕਰਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਬੇਹਤਰ ਮਾਇਆ ਪੇਟਾ ਪ੍ਰਵਾਨ ਦਰ ਬਖਸ਼ਿਸ਼ ਕਰਦੇ ਹੋਏ ਹਾਂ ਹਰ ਸੁਖਮੀਤ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਅਤੇ ਆਪਣੇ ਸੇਵਕ ਨੂੰ ਦਿੱਤਾ ਸੋਹਣੀਆਂ ਜਾਬਾਂ ਦੀ ਦਾਦ ਨਿਕਾਲ ਦਾ ਕਰੋ ਜੀ ਗਰੀਬ ਨਿਵਾਜ ਕਮਾਈਆਂ ਸਮਰ ਕਰੋ ਦਾਤੇ ਲਾਤ ਕਰ ਦਿੱਤਾ ਜੀਓ ਗਰੀਬ ਨਿਵਾਜ ਗਰੀਬੀ ਜਸਵੀਰ ਕੌਰ ਆਪਣੇ ਸਾਰੇ ਪਰਿਵਾਰ ਦੀ ਤੰਦਰੁਸਤੀ ਸੁਰੱਖਿਆ ਦੀ ਚਾਚ ਕਰਾ ਵਾਸਤੇ ਬੇਨਤੀ ਕਰਦੇ ਹਾਂ ਬੇਹਤ ਮਾਇਆ ਲੈ ਕੇ ਆਪਣੇ ਚਰਨ ਹਾਜ਼ਰ ਦਾਰ ਪ੍ਰਵਾਨ ਕਰੋ ਬਹਿਕਾ ਗਰੀਬ ਨਿਵਾਜ ਗਰੀਬੀ ਜਸਵੀਰ ਕੌਰ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰਾ ਬਖਸ਼ੋ ਤੇ ਸਦਾ ਆਪਣੇ ਚੰਨਾਂ ਦੀ ਬੇਜੀ ਬਖਸ਼ਿਸ਼ ਬਾਲਦਾ ਕਰੋ ਚੰਨਾਂ ਦੇ ਰੋਗਰਬਾਨ ਦਾ ਪਿਆਰ ਬਖਸ਼ਿਸ਼ ਬਾਲਦਾ ਕਰੋ ਜੀ ਗਰੀਬ ਨਿਵਾਜ ਕਾਕਾ ਗੁਰਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਪਰਿਵਾਰ ਦਾਰ ਜੀ ਬੇਹਤ ਮਾਇਆ ਭੇਟ ਆਈ ਚੰਨਾ ਪ੍ਰਵਾਨ ਦਾਰ ਬਖਸ਼ਿਸ਼ ਕਰਦੇ ਹਾਂ ਕਾਕਾ ਗੁਰਵੀਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮਦੇਸ਼ ਕੌਮ ਦਾ ਆਗਿਆਕਾਰ ਬਖਸ਼ ਕਰਨ ਦਾ ਬੱਚੇ ਨੂੰ ਗੁਰਸਿੱਖੀ ਦੀ ਦਾਜ ਬਖਸ਼ਿਸ਼ ਕਰਕੇ ਉੱਚੀ ਵਿਦਿਆ ਦੀ ਦਾਜ ਨੂੰ ਪਾਲਦਾ ਕਰੋ ਜੀ ਜੀ ਦੇ ਦਾਜ ਬਖਸ਼ਿਸ਼ ਕਰੋ ਗਰੀਬ ਨਿਵਾਜ ਮਿਹਰ ਕਰੋ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁਰੱਖਿਆ ਦੀ ਚਾਚੀ ਖੜਾ ਕਰਨੀ ਦਾਤਾਂ ਦੀ ਲਾਜ ਰੱਖੋ ਕਮਾਈਆਂ ਸ਼ਾਮਲ ਕਰੋ ਜੀ ਗੁਰੂ ਗਰੀਬ ਨਿਵਾਜ ਮਿਹਰ ਕਰੋ ਦਿੱਤਾ ਦੂਰ ਦਰਾਜ ਘਰਾਂ 'ਚ ਬੈਠੀਆਂ ਰਾਜ ਪਿਤਾ ਕੀਰਤਨ ਸ਼ਰਮ ਕਰੀਆਂ ਸਾਰੀ ਸੰਗਤਾਂ ਦੀ ਹਾਲ ਜਿਮਾਨ ਰੋਕ ਘੜੀਆਂ ਲੈ ਕੇ ਲਾਓ ਰਾਮ ਨੇ ਭਗਤੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰਦਾਸ ਸੇਵਾ ਸਿੰਘ ਦਾਰ ਸੰਗਤਾਂ ਮਾਇ ਪੇਟਾ ਕਰ ਚਰਨਾਂ ਪ੍ਰਵਾਨ ਕਰੋ ਬਖਸ਼ੇ ਸਾਹਿਬ ਦੇ ਕਮਾਈਆਂ ਸਫਲ ਕਰੋ ਕਾਰਜ ਵਾਧੇ ਦਿੱਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੋ ਜੀ ਤਾਰ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਉਹ ਲਾਜੁਕਾਂ ਦੀ ਮਾਫੀ ਬਖਸ਼ੋ, ਪਿਤਰ ਗੁਨਾ ਮੇਂ ਬਖਸ਼ੇ ਕਬਰਨ, ਅੱਜ ਸ਼ਾਮ ਨੇ ਕਰਾਂ ਦੀ ਬਾਰ ਜਮਤਾ ਬਾਦ ਦੀ ਆਗਾ ਬਖਸ਼ੋ, ਕਿਰਵਾਜ ਆਪ ਅਕਸ਼ਾ ਸਾਡਾ ਬਖਸ਼ੋਰਿਆ ਨੇ ਕਾਠ ਵਾਲੀ ਚੈਨਲ ਨਾਂ ਦੀ ਬਣਾਓ, ਸਹੀ ਪਿਆਰੇ ਮੇਰੇ ਜਿਹਨੇ ਬਣਾਓ ਤਾਂ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਸੰਗ ਜੀ ਮਾਰੇ ਬਖਸ਼ਿਸ਼ ਕੀਤੀ ਆਪਣਾ ਤੈਨੂੰ ਬੜੀ ਸ਼ਰਧਾ ਭਾਵਨਾ ਸਾਹਿਬ ਬਾਤ ਪੈ ਦੇ ਕੀਰਤਨ ਪਾਤਸ਼ਾਹ ਨੂੰ ਕੀਤੇ ਨੇ, ਸੰਧਿਆ ਸਮਾਂ ਜਾਣ ਕੇ ਸੋਧਾ ਰਹਿ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਹਾਜ਼ਰੀਆਂ ਭਰੀ ਪ੍ਰਤ ਮਾਰੇ ਬਖਸ਼ੇ ਪਿੱਤਰ ਪਰਮੇਸ਼ਰ ਨੂੰ ਕੀਤੇ ਨੇ। ਸੋ ਸਾਥੀਓ, ਅੱਜ ਦਾ ਸੁਭਾਅ ਸਮਾਂ ਗੁਰੂ ਸਾਹਿਬ ਨੇ ਆਪ ਗੁਰਮੁਖ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਥੀਆਂ ਨੂੰ ਸ਼ਾਮਾਂ ਕੀ ਆਰੰਭ ਹੋ ਰਹੇ ਨੇ, ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਮਨਮੋਹਨ ਸਿੰਘ ਦਾ ਜਥਾ ਠੀਕ 7 ਵਜੇ ਤੱਕ। ਸੋ ਭਾਈ ਸਾਹਿਬ ਆਰਤੀ ਕੀਰਤਨ ਨਾ ਸਮਰਦਾਰ ਆਪ ਸਾਹਿਬ ਸੰਗਤਾਂ ਨੂੰ ਮਹਾਰਾਜ ਚਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਸੋ 7 ਤੋਂ ਲੈ ਕੇ 7:30 ਦਾ ਕੀਰਤਨ ਕਰਨਗੇ, ਅਖੀਰ ਅਖੰਡ ਕੀਰਤਨ ਜਥਾ। ਸੋ ਅਖੰਡ ਕੀਰਤਨ ਜਥਾ ਹਰ ਐਤਵਾਰ ਦੀ ਤਰ੍ਹਾਂ 7 ਵਜੇ ਤੋਂ ਲੈ ਕੇ ਠੀਕ 8 ਤੱਕ ਕੀਰਤਨ ਆਪਣੇ ਸਰਵ ਕਰਾਉਣਗੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਜੱਗੀ ਕੋਦਰਾਂ ਤੇ ਮਾਨਦੇ ਹਾਂ ਅੱਜ ਦੇ ਸ਼ਾਮ ਸਾਰੇ ਇਕੱਠੇ ਕੀਰਤਨ ਬਾਅਦ ਕੀਰਤਨ ਵਾਸਣ ਨੂੰ ਕਰਕੇ ਜੀਵਨ ਜੇ ਘੜੀ ਸਫਲਾ ਕਰੋ। ਸੋ ਸਾਧ ਸੰਗਤ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਥ ਸਾਹਿਬ ਸਾਹਿਬ ਸਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਹਤ ਮਾਇਆ ਦੀ ਜ਼ਰੂਰਤ ਹੈ। ਸਾਧ ਸੰਗਤ ਦੀ ਬੇਹਤ ਪਰਿਵਾਰਾਂ ਨੇ ਬੇਹਤ ਮਾਇਆ ਦਸਵੰਧ ਆਪਣਾ ਸਫ਼ਰ ਕਰਦੇ ਹੋਏ ਗੁਰੂ ਘਰ ਨੂੰ ਭੇਟਾਂ ਕੀਤੀਆਂ ਨੇ। ਸੋ ਸਾਰੇ ਵੱਡੇ ਭਾਗੇ ਹਨ। ਬਾਕੀ ਸਾਥੀ ਜਿਨ੍ਹਾਂ ਅੱਜ ਤੱਕ ਮਾਇਆ ਭੇਟਾਂ ਨਹੀਂ ਕੀਤੀ, ਦਸਵੰਧ ਦਾ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣਾ ਦਸਵੰਧ ਸਫ਼ਰ ਕਰਦੇ ਹੋਇਆ ਗੁਰੂ ਘਰ ਮਾਇਆ ਦੇ ਕੇ ਆਪਣੀਆਂ ਕਮਾਈਆਂ ਸਫਲ ਕਰੋ। ਸੋ ਆਓ ਸਾਧ ਸੰਗਤ ਜੀ, ਆਪਣੇ ਤੁਹਾਨੂੰ ਬੇਨਤੀ ਹੈ ਕਿ ਜੋ ਘਰਾਂ ਵਿੱਚ ਲੜੀ ਵਾਰਸੇ ਅੱਜ ਪੜ ਚੱਲ ਰਹੇ ਨੇ ਉਹਨੇ ਭੋਗ ਪੈਣਗੇ 21 ਜੂਨ ਨੂੰ। ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਪੁੱਛਗਿੱਛ ਕਰਨ ਦੀ ਜਾਂ ਕੋਈ ਜਾਣਨਾ ਚਾਹੁੰਦੇ ਹੋ ਤਾਂ ਭਾਈ ਰਜਿੰਦਰ ਸਿੰਘ ਨੂੰ ਟੈਲੀਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਸਾਥੀ ਉਹਨਾਂ ਦਾ ਫੋਨ ਨੰਬਰ ਹੈ 4087124145। ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਹੈ ਸੰਗਰਾਂਦ ਹਰਦ ਮਹੀਨੇ ਦੀ। ਸਾਰੀ ਸੰਗਤ ਨੂੰ ਬੇਨਤੀ ਹੈ ਦੂਜੀਆਂ ਨੇ ਬੈਠੀਆਂ ਨੂੰ ਕਿ ਕੱਲ੍ਹ ਨੂੰ ਸਾਰਿਆਂ ਨੇ ਗੁਰੂ ਘਰ ਹਾਜ਼ਰੀ ਭਰਨੀ ਹੈ, ਨਵੇਂ ਮਹੀਨੇ ਨੂੰ ਜੀਆਂ ਕਹਿਣਾ ਹੈ। ਸਾਰੇ ਮਹੀਨੇ ਦੀ ਸਾਧ ਸੰਗਤ ਜੀ ਸੁੱਖ ਸ਼ਾਂਤੀ ਵਾਸਤੇ ਅਸੀਂ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਹੈ। ਤੂੰ ਹਰ ਦਾ ਮਹੀਨਾ ਚਾਹੁੰਦਾ ਸਾਧ ਸੰਗਤ ਜੀ। ਸੋ ਸਾਧ ਸੰਗਤ ਨੂੰ ਬੇਨਤੀ ਹੈ ਸਾਰਿਆਂ ਨੂੰ ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ ਵਿੱਚ ਸੁਖਮਨ ਸਾਹਿਬ ਦੇ ਪਾਠ ਹੋ ਰਹੇ ਨੇ 7:30 ਤੋਂ ਲੈ ਕੇ 8:45 ਤੱਕ ਹਰ ਰੋਜ਼। 7:30 ਤੋਂ 8 ਤੱਕ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਵਿੱਚ ਸਾਧ ਸੰਗਤ ਜੀ ਪਾਠ ਹੋਇਆ ਕਰਨਗੇ 16 ਤੋਂ ਲੈ ਕੇ 20 ਤੱਕ। ਸੋ ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦੀ ਦਿਵਸ, ਉਸ ਦਿਨ ਸਾਰੀ ਸੰਗਤ ਹਾਜ਼ਰੀ ਭਰਨੀ ਹੈ। ਸੋ ਗੁਰੂ ਸਾਹਿਬਾਂ ਨੇ ਜੋ ਸਾਡੇ ਵਾਸਤੇ ਇੰਨੀ ਮਹਾਨ ਕੁਰਬਾਨੀ ਕੀਤੀ ਹੈ, ਸਾਡੇ ਸਾਰਿਆਂ ਦੁੱਖਾਂ ਨੂੰ ਚੋਲੀ 'ਚ ਪਾ ਕੇ ਉਹਨਾਂ ਨੇ ਆਪ ਕੁਰਬਾਨੀ ਕੀਤੀ ਹੈ, ਉਹਨਾਂ ਦੀ ਕੁਰਬਾਨੀ ਨੂੰ ਸਾਧ ਸੰਗਤ ਜੀ ਅਸੀਂ ਨਿਵਰਤਕ ਹੁੰਦੇ ਹੋਏ ਹਾਂ। ਜ਼ਰੂਰ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 18 ਨੂੰ ਹਾਜ਼ਰੀਆਂ ਭਰ ਕੇ ਗੁਰੂ ਦੇ ਬਖਸ਼ਿਆਂ ਧੰਨਵਾਦ ਕਰੀਏ। ਸਾਧ ਸੰਗਤ ਜੀ ਹੁਣ ਭਾਈ ਸਾਹਿਬ ਤਿਆਰ ਨੇ, ਭਾਈ ਮਨੋਹਰ ਸਿੰਘ ਜੀ ਨਾਲ ਬੇਨਤੀ ਕਰਾਂਗੇ ਉਹ ਕੀ ਦਰਮ ਕਰਨੀ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सगल आनंद किया परमेश्वर, हर गोविंद गुर

ਪਰਮੇਸ਼ਰ ਵਾਹਿਗੁਰੂ ਦੀ ਯਾਦ ਸਿਮਰਨ ਵਿੱਚ ਅਖੰਡ ਕੀਰਤਨ ਰਾਹੀਂ ਨਾਮ ਅਭਿਆਸ ਵਿੱਚ ਜੁੜੀਏ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vasilu! Vasilu! Vasilu!

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ

ਸੇਵ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਪਾਰ ਬਖਸ਼ਾਂ ਮਿਹਰਾਂ ਕੀਤੀਆਂ। ਸ਼ਾਮ ਦੇ ਸੁਣੇ ਦੀ ਵਾਂਸ ਜੇ ਸਤਿਗੁਰੂ ਜੀਓ, ਆਰਤੀ ਸ਼ਬਦ ਕੀਰਤਨ ਅਖੰਡ ਕੀਰਤਨ ਨਾਮ ਸਿਮਰਨ ਅਭਿਆਸ ਆਪ ਜੀ ਦੇ ਚਰਨਾਂ 'ਚ, ਆਪ ਜੀ ਦੇ ਬੱਚਿਆਂ ਨੇ ਰਲ ਮਿਲ ਕੇ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ ਪਾਤਸ਼ਾਹ ਜੀਓ, ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਬਾਣੀ ਦਾ ਭਾਵ ਸਰਬਤ ਪੜਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ, ਸਤਿਗੁਰੂ ਜੀ ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਚਰਨ 'ਚ ਹਾਜ਼ਰ ਪੜਦਿਆਂ ਹੋਇਆਂ, ਸਤਿਗੁਰੂ ਜੀਓ ਤਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰ ਹੋਈਆਂ ਨੇ, ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਨੀ, ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ ਪ੍ਰਵਾਨ ਕਰਦੇ ਹਾਂ, ਸਰਬਤ ਨੂੰ ਆਪਣੇ ਅੰਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ, ਸਤਿਗੁਰੂ ਜੀ ਉਹ ਸੰਗਤ ਆਪ ਆਪਣੇ ਘਰਾਂ 'ਚ ਬੈਠੇ ਗੁਰੂ ਘਰ ਤੋਂ ਲਾਈਵ ਕਥਾ ਕੀਰਤਨ ਸਰਵਣ ਕਰਦੇ ਹਾਂ। ਤਿਲ ਫੁੱਲ ਭੇਟਾਵਾਂ ਭੇਜ ਰਹੀਆਂ ਨੇ ਪਾਤਸ਼ਾਹ ਜੀ, ਉਹ ਬੀਬੀ ਇਕਬਾਲ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਗੁਰੂ ਘਰ ਵਾਸਤੇ $575 ਮਾਇਆ ਭੇਟਾ ਕਰਦੇ ਨੇ, ਸੇਵਕਾਂ ਦੇ ਸਿਰ ਤੇ ਮਿਹਰ ਪਿਰਾਥ ਰੱਖੋ ਜੀ। ਆਪਣੀ ਪਿਆਰੀ ਸੰਗਤ ਬਖਸ਼ਿਸ਼ ਕਰੋ ਨਾਮ ਦੀ ਦਾਤ, ਬਖਸ਼ੋ ਪਰਿਵਾਰ ਸੁਖ ਸ਼ਾਂਤੀ ਵਰਤਾਓ। ਸਤਿਗੁਰੂ ਜੀ ਭਾਈ ਸੁਸ਼ਾਂਤ ਸਚਦੇਵ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਘਰ ਵਾਸਤੇ ਮਾਇਆ ਭੇਟਾ ਕਰ ਰਹੇ ਨੇ, ਸਤਿਗੁਰੂ ਜੀਓ ਸਰਬਤ ਦੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਸਰਬਤ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਦਿਆਂ ਹੋਇਆਂ ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰੋ। ਇਸ ਵਕਤ ਆਪ ਜੀ ਆਪਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਈ ਅਕਾਲ ਕੀ ਤਵੇ ਚਲੋ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਿਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਮ ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਅਸੀਂ ਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਕਰ ਘਰੇ ਹੋ ਪਹੁੰਚਾ ਸਦਰੇ ਨਿਤ ਪਵਨ,

ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਾਂ ਮੇਰਾ ਕੀਤੀਆਂ। ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਸਤਿਗੁਰੂ।

ਆਪ ਜੀ ਦਾ ਮਹਾਨ ਗੁਰਗੱਦੀ ਦਿਵਸ ਮਨਾਉਂਦੇ, ਆਪ ਜੀ ਦੀਆਂ ਸੰਗਤਾਂ ਨੇ ਆਪ ਜੀ ਦਾ ਜਸ ਗਾਵਿਆ। ਸਤਿਗੁਰੂ ਜੀ, ਇਸ ਵਕਤ ਸੋਲੇ ਜੀ ਕੇ ਪਾਠ ਹੋਏ, ਸੁਖਾਸਨ ਦੀ ਸੇਵਾ ਹੋਈ, ਪਾਤਸ਼ਾਹ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸੰਗਤਾਂ ਨੂੰ ਆਪਣੇ ਅੰਦਰੋਂ ਕਰੋੜ ਨਾਮ ਦੀ ਦਾਤ, ਗੁਰਸਿੱਖੀ ਜੀਵਨ ਮਨੋਕਾਮਨਾ ਪੂਰਨ ਕਰਦੇ ਹਾਂ, ਸਰਦੀਆਂ ਗੱਲਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ, ਇਸ ਵਕਤ ਆਪ ਜੀ ਦੇ ਪਵਿੱਤਰ ਸਰੂਪ ਸੱਚਖੰਡ ਵਿਖੇ ਲਿਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਸ ਕਰਕੇ ਨਿਹਾਲ

ਗੁਣ ਹਰ ਭਾਵਨ ਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ, ਜਿਨ ਸਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ 725 ਅਤੇ 726 ਅੰਗ ਤੇ ਸੁਭਾਇਮਾਨ, ਤਿਲੰਗ ਮਹੱਲਾ ਚੌਥਾ, ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟੀ ਕੋਟ ਧੰਨਵਾਦ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਅੰਮ੍ਰਿਤ ਵੇਲੇ ਦੀ ਦਾਤ ਛੋਲੀ 'ਚ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਜੇਠ ਦਾ ਮਹੀਨਾ ਸਾਡਾ ਸਾਰਿਆਂ ਦਾ ਸੁੱਖਾਂ ਭਰਿਆ ਬਤੀਤ ਹੋਇਆ ਹੈ। ਅੱਜ ਸੰਗਰਾਂਦ ਦਾ ਦਿਹਾੜਾ ਹੈ, ਚੜ੍ਹਿਆ ਅਸਾੜ ਦਾ ਮਹੀਨਾ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦਾ ਸੁੱਖਾਂ ਭਰਿਆ ਬਤੀਤ ਹੋਵੇ। ਸਾਹਿਬ ਜੀ ਜੀਵ ਨੂੰ ਸਮਝਾਉਂਦੇ ਹਨ, ਹੇ ਭਾਈ ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ। ਅਸਾੜ ਦੇ ਮਹੀਨੇ ਦੇ ਅੰਦਰ ਬਹੁਤ ਭਿਆਨਕ ਗਰਮੀ ਪੈਂਦੀ ਹੈ, ਪਰ ਸਾਹਿਬ ਜੀ ਕਹਿੰਦੇ ਨੇ ਉਹ ਗਰਮੀ ਅਤੇ ਉਹ ਤਪਸ ਜਿਹੜੇ ਨੇ ਉਹਨਾਂ ਨੂੰ ਵਿਆਪਦੇ ਹਨ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਉਸ ਪਰਮੇਸ਼ੁਰ ਦਾ ਨਾਮ ਨਹੀਂ। ਅਤੇ ਸਾਹਿਬ ਜੀ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਦੀਆ। ਸੰਸਾਰ ਦੇ ਵਿੱਚ ਵੇਖਿਆ ਜਾਂਦਾ ਹੈ, ਕਈ ਵਾਰ ਅਸੀਂ ਉਸ ਮਾਲਕ ਨੂੰ ਛੱਡ ਕਰਕੇ ਕਿਸੇ 'ਤੇ ਆਸ ਲਾ ਕੇ ਬੈਠ ਜਾਂਦੇ ਹਾਂ, ਜਿਹੜੇ ਦੁਨੀਆ ਦੇ ਜੀਵ ਹਨ, ਕਿ ਇਹੀ ਮੇਰਾ ਸਭ ਕੁਝ ਕਰਦੇ ਹਨ। ਪਰ ਸਾਹਿਬ ਜੀ ਕਹਿੰਦੇ ਨੇ ਨਹੀਂ, ਉਸ ਮਾਲਕ ਦੇ ਨਾਮ ਤੋਂ ਬਗੈਰ ਹੋਰ ਸਾਡਾ ਕੋਈ ਵੀ ਨਹੀਂ। ਉਹਨਾਂ 'ਤੇ ਆਸ ਲਾ ਕਰਕੇ ਉਹ ਜਿਹੜੀ ਆਸ ਹੈ ਉਹ ਨੇਫਲ ਹੈ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਚੜ੍ਹਿਆ ਮਹੀਨਾ ਸਾਡਾ ਸਾਰਿਆਂ ਦਾ। ਮਾਲਕ ਦੇ ਨਾਮ ਦੇ ਨਾਲ ਇੱਕ ਦੇ ਨਾਲ ਜੁੜੀਏ, ਇੱਕ ਦਾ ਆਸਰਾ ਤੱਕੀਏ। ਫਿਰ ਸਾਹਿਬ ਜੀ ਕਹਿੰਦੇ ਨੇ ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਜੀ ਕਿਰਪਾ ਕਰਨ, ਸੋ ਇਤਨੀ ਸੇਵਾ ਪ੍ਰਵਾਨ ਕਰਨਾ ਜੀ, ਭੁਲਾ ਚੁੱਕਾਂ ਦੀ ਖੀਮਾ। ਹੁਣ ਅੰਮ੍ਰਿਤ ਵੇਲੇ ਦੇ ਦੀਵਾਨ ਸਜ ਰਹੇ ਹਨ, ਜਿਨ੍ਹਾਂ ਦੇ ਵਿੱਚ ਅੰਮ੍ਰਿਤਮਈ ਬਾਣੀ, ਪੰਜਾਂ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਣਗੇ, ਆਪ ਸਾਰੇ ਨੇ ਮਿਲ ਕੇ ਕਰਨੇ ਹਨ ਜੀ। ਭੁਲਾ ਚੁੱਕਾਂ ਦੀ ਖੀਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ। ਸਿਮਰੋ ਜਾਸ ਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾ ਖਿਰ, ਕੀਨੇ ਰਾਮ ਨਾਮ ਇਕਾਖਿਰ, ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਗਾਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨ ਸਹਿ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਨਨ ਦਿਨ ਜਾਗੈ, ਪ੍ਰਭ ਕੈ ਸਿਮਰਨ ਪਹੁ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਭਲਾ, ਸੇ ਸਿਮਰਹੇ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਊਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜੰਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
ਅੰਮ੍ਰਿਤ ਨਾਮ ਰਿਧਮਾਏ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੌ ਸਿਮਰੈ ਸੇ ਧਨਵੰਤੇ, ਪ੍ਰਭ ਕੌ ਸਿਮਰੈ ਸੇ ਪਤਵੰਤੇ। ਪ੍ਰਭ ਕੌ ਸਿਮਰੈ ਸੇ ਜਨ ਪਰਵਾਨ, ਪ੍ਰਭ ਕੌ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੌ ਸਿਮਰੈ ਸੇ ਵੇ ਮੋਹਤਾਜੇ, ਪ੍ਰਭ ਕੌ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੌ ਸਿਮਰੈ ਸੇ ਸੁਖਵਾਸੀ, ਪ੍ਰਭ ਕੌ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੌ ਸਿਮਰੈ ਸੇ ਪਰਉਪਕਾਰੀ, ਪ੍ਰਭ ਕੌ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੌ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੌ ਸਿਮਰੈ ਤਿਨ ਸੁਖ ਵਿਹਾਵੇ। ਪ੍ਰਭ ਕੌ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੌ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੌ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੌ ਸਿਮਰੈ ਵਸੈ ਹਰਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂਨਾ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨੇ ਚਲਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੈ ਸੀ ਜਨ ਜਿਨ ਕਉ ਪ੍ਰਮਿਆ, ਨਾਨਕ ਤਿਨ ਜਨ ਸੁਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਉ ਕੁੰਟ ਜਾਤੇ। ਹਰ ਸਿਮਰਨ ਧਾਰੀ ਸਿਮ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਕਾਟੇ ਕਾਟੇ ਨਾਥ ਨਾਥ ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਖਮੀਤ ਨਾ ਪਾਈ, ਮਨ ਹੁਆ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਚੰਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸਕਲ ਹੋਵੈ ਤਪਾਰੀ, ਹਰ ਕੋ ਨਾਮ ਖਿੰਨ ਮਾਹਿ ਉਧਾਰੀ। ਅਨਕ ਪੁਨੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਿਕ ਮਾਇਆ ਰੰਗ ਤਿਕ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜੇ ਮਾਰਗੇ ਜਾਤਿ ਕੇਲਾ, ਤੈ ਹਰ ਨਾਮ ਸੰਗੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੋਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਅਨਿਕ ਵਿਗਨ ਜੈ ਹੈ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਿਕ ਜੋਨ ਜਨਮੈ ਮਰਜਾਮ, ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੈ ਸੰਗ। ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਹੁਆ ਸੰਤੋਸਾ। ਜੇ ਪੈਂਡੇ ਮਹਾਂਤ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਾਂ ਆਪਾਂ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤੇ ਨਾਲ ਪਛਾਣੂ। ਜੇ ਮਹਾਂ ਭਿਆਨ ਬਹੁ ਕਾਮ, ਤੈਰ ਕੇ ਨਾਮ ਕੀ ਤੂੰ ਪਰਛਾਮ। ਜਹਾਂ ਤਿਰਖਾ ਮਨ ਤੁਜਾ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕੁਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬ੍ਰਿਤ ਵਿਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰ ਦੇਵਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਔਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਔਰ ਕੋ ਨਾਮ ਕਾਮ, ਤੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਨਾਮ ਕੀ ਮਹਿਮਾ, ਸੰਤ ਰਿਦ ਵਸੈ, ਸੰਤ ਪ੍ਰਤਾਪ ਤੁਰਤ ਸਭ ਨਸੈ। ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੁਲ ਕਛਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਕੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਮੋਲ ਅਸ਼ਪਦੀ। ਜਾਪ ਤਾਪ ਗਿਆਨ ਸਭ ਧਿਆਨ, ਕਟ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ,
पुन दान हो मैं भो रत्ना, शरीर कटाए हो मैं कर राती, वर्त नेम करे भो पाती, नहीं तुल राम नाम विचार, नानक गुरमुख नाम जपिए एक बार, नौखण प्रतिमी फिरे चिर जीवे, माँ उदास तपी सरथी वे, अगन माए हो मत प्राण, कनक सो है वर भूम दान, निवली कर्म करे भो आसन जैन मार्ग संयमत साधन, निमक निमकर शरीर कटावे तो पी हो मैं मैल ना जावे, हर के नाम संसर कचना है, नानक गुरमुख नाम जपत गत पाहे, मन कामना तीर्थ दे छुटे, गर्भ गुमान नाम ते हुटे, सोच करे दिन सवर रात, मन की मैल ना तनते जात, इस देही कहो बहु साधना करे, मन ते कभू ना बिख्या टरे, जल तो वह बहु दे नीत शुद्ध कहा हुए काची पीत, मन हर के नाम की महिमा ऊंच, नानक नाम उदरे पतित बहुमूच, बहुत श्याण जमका पो व्यापे, नक चतन कर त्रिष्ण ना त्रापे, पेख अनेक अगन नहीं बुझे, कोट पाव दृगे नहीं सीजे, छूट ना ही हो पयाल, मोय व्यापे माया जाल, अवर करतूत सगली जमडाने, गोविंद भजन बिन तिल नहीं माने, हर का नाम जब दुख जाए, नानक बोले सह सुभाए, चार पदार्थ जे को मांगे, साजना की सेवा लागे, जे को अपना दुख मिटावे, हर हर नाम हृदय सदगावे, जे को अपनी शोभा लोरे, साथ संगी हो मैं छोरे, जे को जन्म मरण ते डरे, साजना की सरणी परे, जिस जन को प्रभु दर्श प्यासा, नानक ताके बल बल जासा, सगल पुरख में पुरख प्रधान, साथ संग जा का मिटे अभिमान, आपस को जो जाने नीचा, सो बनिए सबते ऊंचा, जाका मन हुए सगल कीरीना, हर हर नाम तिन कट कट चीना, मन अपने ते बुरा मिटाना, फेंके सगल सृष्ट साजना, सुख दुख जन संदृष्टेता, नानक पाप पुण्य नहीं लेपा, निर्तन कौ तन तेरो नाऊ, निथावे को नाऊ तेरा था, निमान्य कौ प्रभु तेरो मान, सगल कटा को देहो दान, कन करावन हार स्वामी, सगल कटा के अंतर जामी, अपनी गतित जानू आपे, आपन संग आपर राते, तुमरी उस्त तुम ते होए, नान कवर ना जान सकोए, सर्व धर्म मह श्रेष्ठ धर्म, हर को नाम जप निर्मल कर्म, सगल क्रिया में उत्तम क्रिया, साथ संग दुर्मत मल हिरिया, सगल उद्यम है उद्यम पला, हर का नाम जपो जी सदा, सगल बानी में अमृत बानी, हर को जस सुन रसन बखानी, सगल थान ते ओ उत्तम थान, नानक जे कट वसे हर नाम श्लोक, निर्गुण यारिया निया सो प्रभु सदा संभाल, जिनकी या तिस चीत रख, नानक निभी नाल अष्टपदी, रमैया के गुण चेत प्राणी, कौन मूल ते कौन दृष्टानी, जिन तू साज सवार सिंगारिया, गर्भ गन में जिने उबारिया, बार व्यवस्था तुझे प्यारे, दूध पर जोवन भोजन सुख सूद, बिरद प्या ऊपर साग सैन, मुख प्याओ बैठ कौ दैन, यो निर्गुण गुण कछु न बूझे, बख्श लियो तो नानक सीझे, जे प्रसाद तर ऊपर सुख सह, सुत प्रातमीत वनता संग सह, जे प्रसाद पीवे शीतल जला, सुखदाई पवन पाव कमुला, जे प्रसाद भोगे सब रसा, सगल समुगई संग साथ वसा, दीने हस्त पाव करण नेत्र रसना, तिसे त्याग अवर संगरचना, ऐसे दोप मूड अंध व्यापे, नानक काढ लियो प्रभापे, आदंत जो राखन हार, तिसो प्रीत न करे गवार, जाकी सेवा नो नित पावे, तासो मूड़ा मन नहीं लावे, जो ठाकुर सत्सदा जूरे ताको अंधा जान, तदूरे जाकी टहल पावे दृघ है मान, दिसे विसारे मुग्ध जान, सदा सदा यो पुलन हार, नानक राखन हार अपार, रतन त्याग कौडी संगरचे, साच छोट छोट संगमचे, जो चढ़ना स्वस्थ तिरकर्मा ने, जो हो उनसो दूर बराने, छोड़ जाए तिसका शर्म करे, संसाही तिस पर हरे, चंदन ले उतारे तो है गर्दभ प्रदीत, प्रसम संग होए, अंधकूप में पतित विकराल, नानक काढ़ लियो प्रभु दयाल, करतूत पशु की मानस जात, लोक पचारा करे तिन रात, बार पेक अंतर मल माया, चुप सुनाए कच करे छुपाया, बाहर ज्ञान ध्यान स्नान, अंतर व्यापे लो स्वान, अंतर अग्न बार तन सुहा, गल पात्र कैसे तरह था, जाके अंतर बसे प्रभु आप, नानक पेजन सह समात, सुन अंधा कैसे मार्ग पावे, कर गहले ओढ़ निभावे, कहाँ बुझारते बुझे डोरा, निष्कहिए तो संजय पोरा,
ਕਾਂ ਵਿਸਲਪਤ ਗਾਵੈ ਕੁੰ ਜਤਨ ਕਰੈ ਤੋਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਵਨ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆ ਮੈਨਾ ਚੀਤ ਜੋ ਵੈ ਰਾਜ ਤਾਂ ਸੁਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸੈ ਮਨ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨਿਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਦਰੋਹ ਯਾ ਹੂੰ ਜੁਗਤ ਵਿਆਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਮੁਬਾਰਿਕ ਤੇਰੇ ਤੁਰੀ ਕਿਰਪਾ ਮੈਂ ਸੂਖ ਤਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੁਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮੀ ਤੁਮੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾ ਗਏ ਅਣ ਸੁਆਏ ਨਾਨਕ ਕਹੂੰ ਨਾ ਸੀ ਜਈ ਬਿਨ ਨਾ ਵੈ ਪਤ ਜਾਏ ਅਸ਼ਪਦੀ ਦਸ ਵਸਤੂ ਲੇ ਪਾਛੇ ਪਾਵੇ ਇੱਕ ਵਸਤ ਕਾਰਨ ਬਿਖੁੱਟ ਗਵਾਵੇ ਏਕ ਪੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ ਚਿੱਠਾ ਕੁਰਸੀ ਨਾ ਹੀ ਸਾਰਾ ਤਾ ਕਹੋ ਕਿ ਜਸ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖਤਾ ਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਮਾਨ ਕਛ ਬੌਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਏ ਬੌਰ ਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤ ਕਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਤ ਹੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਪਾਤ ਮਾਇਆ ਕੇ ਹੇਤ ਸਰ ਪ੍ਰਹੋਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ ਉਹ ਮਨ ਪੁਛਤਾਵੇ ਜੋ ਦਿਸੈ ਸੋ ਚਲ ਅਨਹਾਰ ਲਪਟ ਰਹੋ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇਹ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸਬਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸੁਨ ਪਰਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਵ ਕਉ ਫਿਰਹਿ ਮਿਥਿਆ ਨੇਤਰ ਪੇਖਤ ਪਰਤ੍ਰਿਆ ਰੂਪਾਤ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਵਾਸਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਪਹਿ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰ ਜਾ ਸੱਚ ਬਿਨਾ ਕਹਿਓ ਸੁਚਾ ਬਿਰਥਾ ਨਾਮ ਬਿਨਾ ਤਨ ਗੰਧ ਮੁਕਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇਜਨ ਜੇ ਕਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਓ ਰਹਿ ਤੌਰ ਕਚੌਰ ਕੁਮਾਵਤ ਮੰਨੇ ਪ੍ਰੀਤ ਮੁਖੋ ਗੰਡਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਰ ਪੇਖਣਾ ਕਾਹੂ ਪੀਨ ਹਵਰ ਉਪਦੇਸੈ ਆਪ ਨਾ ਕਰੇ ਆਵਤ ਜਾਵਤ ਜਿਨ ਮੈਂ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਤੋ ਜਾਤਾ ਨਾਨਕ ਹੁਣ ਜਨ ਚਰਨ ਪ੍ਰਾਤਾ ਕਰੋਂ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪ ਮਾਨੈ ਆਪੇ ਆਪ ਆਪ ਕਰਤ ਨਿਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਉ ਸਿਆਨ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਏ ਲੜ ਲਾਏ ਥਾਂ ਤਨੰਤ ਰਹਿਆ ਸਮਾਏ ਸੋ ਸਿਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨਸ ਜਾਏ ਅੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੌ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਿਤ ਤਨ ਲਾਭ ਹੈ ਤਿਸ ਕਉ ਸਿਮਰਤ ਪਰਮ ਗਤ ਪਾਵ ਹੈ ਜੇ ਪ੍ਰਸਾਦ ਬਸਹਿ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਪਾਠ ਪੈਰ ਸਿਮਰੋ ਤਿਸ ਵਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ
तिसह त्याग कत और लुभाव है। जेब सात सुख से सुई जय मनवाट पैरता का जस गावी जय। जे प्रसाद तुझ सबको माने मुक्ता को जस रसन खाने। जे प्रसाद तेरो रहता तारम मन सदा तिहाय केवल पार ब्रह्म। प्रभ जी जप दर्घ मान पाव है नानक पथ से ती कर जाव है। जे प्रसाद आरो कंचन देही लिवला हो तिश्राम स्नेही। जे प्रसाद तेरा उलार है मन सुख पावे हर हर जस कहत। जे प्रसाद तेरे सगल छिद्र टाके मन सरणी पर ठाकुर प्रभु ताके। जे प्रसाद तुझको न पहुँचे मन सास सास सिमरो प्रमुचे। जे प्रसाद पाई दुर्लभ देहे नानक ताकी भगत करहे। जे प्रसाद आपूखन पहरी जय मन तिस सिमरत के वालस की जय। जे प्रसाद असव हस्ता सुवारी मन तिस प्रभु को कभू ना विसारी। जे प्रसाद बाग मिलक तना राग प्रोय प्रभु अपने मना। जिन तेरी मन मंत बनाई उठत बैठत सद तिसहति आई। तिसहति आए जो एक लख है इहां उहां नानक तेरी रख है। जे प्रसाद करे पूर्ण बहुदान मनवाट पैर कर तिसका ध्यान। जे प्रसाद तू आचार व्यवहारी तिस प्रभु कौ सास सास चितारी। जे प्रसाद तेरा सुंदर रूप सो प्रभु सिमरो सदा अनूप। जे प्रसाद तेरी नीकी जात सो प्रभु सिमर सदा दिन रात। जे प्रसाद तेरी पत्र है गुर प्रसाद नानक जस कहे। जे प्रसाद सुने करन नाथ जे प्रसाद देखे विस्माद। जे प्रसाद बोले अमृत रसना जे प्रसाद सुख सहजे बसना। जे प्रसाद हस्त कर चल है जे प्रसाद संपूर्ण फल है। जे प्रसाद परमगत पाव है जे प्रसाद सुख सहज स्वभाव है। ऐसा प्रभ त्याग और कतलाग हो गुर प्रसाद नानक मन जाग हो। जे प्रसाद तू प्रगट संसार जिस प्रभु को मूल न मनो विसार। जे प्रसाद तेरा प्रताप रे मन मूर तूता को जाप। जे प्रसाद तेरे कार्य पूरे इसे जान मन सदा हजूरे। जे प्रसाद तू पावे साच रे मन मेरे तूता सिंहराज। जे प्रसाद सबकी गत होए नानक जाप जपै जब सोए। आप जपै जपै सुनाओ आप गावाए सुहर गुन गाओ। प्रभु कृपा ते होए प्रगास प्रभु दया ते कौन विगास। प्रभु सुप्रसन्न बसै मन सोए प्रभु दया ते मत उत्तम होए। सर्व निधान प्रभु तेरी मया आपो कछु ना किनु लया। जित जित लाभ हो तित लगे हर नाथ नानक इनके कछु ना हाथ। श्लोक अगम अगाध पार ब्रह्म सोई जो जो कह सो मुक्ता होई। सुन मीता नानक पिनवंता साध जना की अचर्ज कथाष्टपदी। साध कैसंग में कुजल होत साध संग मल सगली खोत। साध कैसंग मिटे अभिमान साध कैसंग प्रगटे सुज्ञान। साध कैसंग बुझे प्रभ नीरा साध संग सब होत निवेरा। साध कैसंग पाए नाम रतन साध कैसंग एक ऊपर जतन। साध की महिमा वर्णन कौन प्राणी नानक साध की शोभा प्रभ महेशमानी। साध के संग गोचर मिलै साध के संग सदा प्रफुल्लै। साध के संग आवे बस पंचा साध संग अमृत रस पंचा। साध संग हुए सब की रेन साध के संग मनोहर बहन। साध के संग नाकत मुतावे साध संग स्थित मन पावे। साध के संग माया ते पिन साध संग नानक प्रभु सुप्रसन्न। साध संग दुश्मन समीत साधु के संग महापुनीत। साध संग किसी ने बैर साध के संग ना बिगा पैर। साध के संग ना ही कुमंदा साध संग जाने परमानंदा। साध के संग ना ही होता साध के संग तजै सब आप ही जाने साध बढ़ाई नानक साध प्रभु बनवाई। साध के संग ना कब मुतावे साध के संग सदा सुख पावे। साध संग बसता को चल रहे साधु के संग अजर सहे। साध के संग बसे थान ऊंचे साधु के संग महल पहुंचे। साध के संग दृढ़ सब धर्म साध के संग केवल पार ब्रह्म। साध के संग पाए नाम निधान नानक साधु के कुर्बान। साध के संग सब कुल उधारे साध संग साजन मीत कुटुंब निस्तारे। साधु के संग सोतन पावे जिस तन ते सबको वरसावे। साध संग तरम राय करे सेवा साध के संग शोभा सुर देवा। साधु के संग पाप फलायन साध संग अमृत गुण गायन। साध के संग सर्व थान गम नानक साध के संग सफल जन्म। साध के संग नहीं कचकाल दर्शन पेटत होत निहाल। साध के संग कलु को तरह साध के संग नरक पर हरे। साध के संग यहाँ हुआ सुहेला साध संग बिछरो तर मेला। जो इच्छे
सोई फल पावे, साध के संग में बिरथा जावे, पार ब्रह्म साध रिद बसे, नान कुदरे साध सुंदर से, साध के संग सुनो और नाव साध संगर की गुण गाओ, साध के संग नाम ते विसरे, साध संग सर्पण निस्तरे, साध के संग लगे प्रभु मीठा, साधु के संग कट कट डीठा, साध संग पया के कारी, साध संग गत पई हमारी, साध के संग मिटे सब रोग नाम, साध के मिटे संजोग, साध की महिमा भी इतना जाने, जीता सुने तेता ख्यान है, साध की उपमा ते गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंचते ऊंची, साध की शोभा ऊंचते ऊंची, साध की शोभा साध बन गई, नानक साध प्रभ भेद न पाई, श्लोक मन साचा मुख साचा सोए, अवर न पेख कस बिन कोए, नानक यह लक्षण ब्रह्म ज्ञानी होए अष्टपदी, ब्रह्म ज्ञानी सदा निर्लेप जैसे जल में कमल लेप, ब्रह्म ज्ञानी सदा निर्दोष जैसे सूर सर्व कौ शोक, ब्रह्म ज्ञानी कह दृष्ट समान जैसे राजरंक कौ लागे तुल पवान, ब्रह्म ज्ञानी कह तीर जेक ज्यों वसुधा को खोद को चंदन लेप, ब्रह्म ज्ञानी का यह गुनाओ नानक जे पाओ का सह सुभाव, ब्रह्म ज्ञानी निर्मल ते निर्मला जैसे मैल ना लागे जला, ब्रह्म ज्ञानी कह मन हुए प्रकाश जैसे तरु पर आकाश, ब्रह्म ज्ञानी कह मित्र शत्रु समान, ब्रह्म ज्ञानी कह नाई अभिमान, ब्रह्म ज्ञानी ऊंचते ऊंचा मन अपने सबते नीचा, ब्रह्म ज्ञानी से जन पहे नानक जिन प्रभु आप करे, ब्रह्म ज्ञानी सगल कीरी ना आत्म ब्रह्म ज्ञानी चीना, ब्रह्म ज्ञानी की सब ऊपर मया, ब्रह्म ज्ञानी ते कछ बुरा ना पया, ब्रह्म ज्ञानी सदा समरसी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जूता, ब्रह्म ज्ञानी का भोजन ज्ञान, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक उपरास, ब्रह्म ज्ञानी का नहीं विनाश, ब्रह्म ज्ञानी कह गरीबी समा, ब्रह्म ज्ञानी पर उपकार उमा, ब्रह्म ज्ञानी कह नाही तंदा, ब्रह्म ज्ञानी ले तावत बंधा, ब्रह्म ज्ञानी कह हुए सुफला, ब्रह्म ज्ञानी सुफल फला, ब्रह्म ज्ञानी संग सगल उधार, नानक ब्रह्म ज्ञानी जपे सगल संसार, ब्रह्म ज्ञानी कह एक रंग, ब्रह्म ज्ञानी कह बस संग, ब्रह्म ज्ञानी कह नाम आधार, ब्रह्म ज्ञानी कह नाम परिवार, ब्रह्म ज्ञानी सदा सत जागत, ब्रह्म ज्ञानी अहं बुद्ध त्यागत, ब्रह्म ज्ञानी कह मन परमानंद, ब्रह्म ज्ञानी कह घर सदा आनंद, ब्रह्म ज्ञानी सुख सहज निवास, नार ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संहिता, ब्रह्म ज्ञानी कह हुए अचिंत, ब्रह्म ज्ञानी का निर्मल मंत, ब्रह्म ज्ञानी जिस करे प्रभाव, ब्रह्म ज्ञानी का बड़ प्रताप, ब्रह्म ज्ञानी का दस बड़ पागी पाइये, ब्रह्म ज्ञानी कहो बल बल जाइये, ब्रह्म ज्ञानी कहो बल बल जाइये, ब्रह्म ज्ञानी कहो खोजे महेश्वर, नानक ब्रह्म ज्ञानी या परमेश्वर, ब्रह्म ज्ञानी की कीमत नाहे, ब्रह्म ज्ञानी कह सकल मन माहे, ब्रह्म ज्ञानी का कौन जाने भेद, ब्रह्म ज्ञानी कहो सदा आदेश, ब्रह्म ज्ञानी का कथ्या ना जाय अदा खैर, ब्रह्म ज्ञानी सब का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत ना पार नान, ब्रह्म ज्ञानी का सदा नमस्कार, ब्रह्म ज्ञानी सब सृष्टि का करता, ब्रह्म ज्ञानी सद जीव है नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, श्लोक और तारे जो अंतर नाम, सर्व में पिख है भगवान, निमक निमक ठाकुर नमस्कार है, नानक ओ अपर्स सगल निस्तार है, अष्टपदी, मिथ्या नाही रसना परस, मन में प्रीत निरंजन दर्श, परत्रया रूप ना पेख है नेत्र, साध की टहल संत संग हेत, करन नाश न कहूं की निंदा, सबते जाने आपस कहूं मंदा, गुर प्रसाद दिखिया पर हरे, मन की वासना मन ते टरे, इंद्री जित पंच दोख ते रह, नानक कोट मधे को ऐसा परस, वैष्णो सो जिस ऊपर सो प्रसन्न, विसन की माया ते हुए पिन, कर्म करत हुए नहीं कर्म, तिस वैष्णो का निर्मल तरम, काहू फल की इच्छा नहीं बाच है, केवल भगत कीर्तन संग्राच है, मन तन अंतर सिमरन गोपाल, सब ऊपर होवत कृपाल, आप दृढ़ है नाम जपावे, नान को वैष्णो परम गत पावे,
भगवती भगवंत भगत का रंग सगल त्याग है दुष्ट का संग मन ते विनसै सगला परम कर पूजय सगल पार ब्रह्म साध सुन पापा मल खोवे तिस भगवती कीमत उत्तम खोवे भगवंत की टहल करे नितनीत मन तन अर्पे बिसन प्रीत करके चरण हृदय बसावे नानक ऐसा भगवती भगवंत को पावे सो पंडित चुमन प्रबुद्धे राम नाम आत्म में सुध है राम नाम सारस पीवे स्फुलित के उपदेश जग जीवे हर की कथा हृदय बसावे सो पंडित फिर जो नांगावे वेद पुराण सिमृत बुझे मूल सुखम मह जाने स्थूल चौवर्णा को दे उपदेश नानक स्फुलित कौसदा देश बीज मंत्र सर्व को ज्ञान चौरणा में जपे को नाम बीज मंत्र सर्व को ज्ञान चौरणा में जपे को नाम जो जो जपे तिसकी गत हुए सात संग पावे जन कोए कर कृपा अंतर उद्धारे पस प्रेत मुगत पात्र कौतारे सर्व रोग काउखद नाम कल्याण रूप मंगल गुण गाम काहू जुगत कित न पाइये धर्म नानक तिस मिले जिस लिखिया तुर करम जिसके मन पार का निवास तिसका नाम सत राम दास आत्म राम तिस नदरी आया दास दर्शन तन पाए तिन पाया सदा निकट निकट हर जान सो दास दरगे प्रमान अपने दास कहो आप कृपा करे तिस दास कहो सब सो जी परे सगल संगा तम उदास ऐसे जुगत नानक राम दास प्रभु किया गया तुम इतावे जीवन मुख सो कहावे तैसा रख तैसा सो सदा नित्य नहीं भोग तैसा सुन तैसी सुमाटी तैसा मृत तैसी विखाटी तैसा मान तैसा अभिमान तैसा रंग तैसा राजान जो वर्ताए साई जुगत नानक ओ पुरख कही है जीवन मुक्त पार उनके सगले ठाव जित जित कर राख है तैसा तिन नाव आप एकरन करावन जोग प्रभावे सोई फुन होग पसरियो आप होई अनत तरंग

ਸਿਮਰ ਸਿਮਰ ਨਾਨਕ ਪਹਿ ਨਿਹਾਲ ਸਲੋਕ ਉਸਤਤ ਕਰਿਆ ਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਪਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰ ਰਹੇ ਕਈ ਕੋਟ ਕਵਕਾਵ ਵਿਚਾਰ ਰਹੇ ਕਈ ਕੋਟ ਨੂਤਨ ਨਾਮ ਧਿਆ ਵਹੇ ਨਾਨਕ ਕਰਤੇ ਕੰਤ ਨਾ ਭਾਵ ਹੈ ਕਈ ਕੋਟ ਪਏ ਅਭਿਮਾਨੀ ਕਈ ਕੋਟਨ ਦਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪ੍ਰਗਾਤਮ ਨਿਕੋਰ ਕਈ ਕੋਟ ਪਰ ਦ੍ਰਵ ਕੋ ਫਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ ਕਈ ਕੋਟ ਮਾਸ਼ਰਮ ਮਾਹੀ ਕਈ ਕੋਟ ਪ੍ਰਦੇਸ਼ ਪਰਮਾਹੀ ਜਿਤ ਜਿਤ ਲਾਹੋ ਤਿਤ ਤਿਤ ਲਗਨਾ ਨਾਨਕ ਕਰਤੀ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖੇਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ।

ਕਈ ਕੋਟ ਬਹੁਤ ਜੋ ਨਹੀਂ ਫਿਰ ਰਹੇ, ਕਈ ਕੋਟ ਬੈਠਤੀ ਖਾਸ, ਕਈ ਕੋਟ ਕਾਲੇ ਤਕ ਪਾਏ, ਕਈ ਕੋਟ ਜੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਸ ਪ੍ਰਭ ਕੇ ਹਾਥੇ। ਕਈ ਕੋਟ ਪਏ ਬੈਰਾਗੀ, ਰਾਮ ਨਾਮ

ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰਜਨ ਰਹਿਤ ਅਨਦਿਨ ਕੀਰਤਨ ਕੇਵਲ ਵਖਿਆ ਗ੍ਰਸਤ ਮਹਿ ਸੋਇ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗ ਹੈ ਦੂਖ ਜਿਸ ਕਾ ਉਹ ਹਰ ਪ੍ਰਭ ਮਨ ਚਿਤਾਵੇ ਸੋ ਸੰਸੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀ ਜਿਹਾ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤੋ ਸੁਰ ਕਿਚ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚਥਾਪ ਥਾਪ ਅਵਨਾਸੀ ਨਾਹੀ ਕਿਛ ਖੰਡ ਤਾਰਨ ਤਾਰ ਰਹੋ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪੈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸਬਦ ਜਪ ਪਹਿ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਬੜਪਾਗੈ ਨਾਮ ਜਪਤ ਪਾਵੇ ਵਿਸਰਾਮ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਹਿ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭੈ ਹੋਵੇ ਸੋ ਹੋਏ ਕਰਣੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸਮਾਏ ਸਮਾਏ ਓਏ ਸੁਖ ਨਿਧਾਨ ਉਨਹੂ ਵਨਗਾਏ ਆਪਸ ਕਹੋ ਆਪ ਦੀਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀ ਅੱਖ ਛੁਨਾ ਹੋਏ ਜੇ ਸੋ ਪ੍ਰਾਨੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਚ ਕਾਮ ਕਤ ਨਾਨਕ ਚਬੇ ਕਰਨਾਮ ਟੋਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਕਿਆ ਸਭ ਕਿਸ ਤਿਸਕਾ ਦੀਆ ਦਰਬ ਹੈ ਹੱਥ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਆਵੇ ਜੇ ਕੋ ਹੋਏ ਬਹਿਦਾ ਦਾਤਾ ਤਿਸ ਦੇਨ ਹਾਰ ਜਾਣੇ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨਕ

ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਜਿਉਂ ਅੰਧਕਾਰ ਦੀ ਭੁੱਖ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ, ਜਿਉਂ ਮਾਂ ਧਿਆਨ ਮੈਂ ਮਾਰਗ ਪਾਵੇ ਤੇ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਿਲ ਸੰਤਨ ਕੀ ਬਾਤ ਚੋ ਤੂਰ ਨਾਨਕ ਖੇਲ ਲੋ ਚਾ ਪੂਰ, ਮਨ ਮੂਰਖ ਕਾਏ ਬਿਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ, ਦੁਖ ਸੋ ਪ੍ਰਭ ਦੇਵ ਹਾਰ ਔਰ ਤਿਆਗ ਤੂੰ ਤਿਸੈ ਚਿਤਾਰ, ਜੋ ਕਚ ਕਰੈ ਸੋਈ ਸੁਖਮਾਨ ਮੁਲਾ ਕਹੇ ਫਿਰੈ ਜਾਨ, ਕੌਣ ਬਸ ਆਈ ਤੇਰੇ ਸੰਗ ਲਪਟ ਰਹੇ ਹੋ ਰਸਲੋ ਵੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤਸੇਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਜਬ ਮਾਲ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ, ਯੋ ਵਾਪਾਰ ਬਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਦ ਬਲਹਾਰ ਹੈ, ਚਰਨ ਸਾਧ ਕੇ ਤੁਰ ਤੁਰ ਪੀਓ ਰਬ ਸਾਧ ਗੋਪ ਨਾ ਜੀਓ, ਸਾਧਗੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ, ਅਨਿਕ ਬਿਗੰਤੇ ਸਾਧੂ ਰੱਖ ਹੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖ ਹੈ, ਓਟ ਗਈ ਸੰਤੇ ਦਰਗਾਇਆ ਸਰਵ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਨ ਹਾਰ ਭੁੱਖੇ ਕੋ ਦੇਵਤ ਆਧਾਰ, ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰ ਲਿਖੇ ਕਾ ਲੈਣਾ ਪਾਹੇ, ਸਭ ਕਿਸ ਤਿਸਕਾ ਉਹ ਕਰਨਾ ਜੋਗ ਕਿਸ ਬਿਨ ਦੂਸਰ ਹੋਵਾ ਨਾ ਹੋ।

ਲਿਵਸਾਹੋ ਮਨਿ ਚਿਨਾਨ ਪਲਪਾਹੋ ਹਾਲਤ ਪਲਤ ਦੋਇ ਲਿਵ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਤੂ ਕੁਦਰਤ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਇਹ ਘਾਟ ਇੱਕ ਰੱਖੋ ਮਨ ਮਾਹੇ ਨਾਨਕ ਬੋਲ ਨਾ ਆਵੇ ਜਾਹੇ ਜਿਸ ਤੇ ਦੂਰ ਕਹਾ ਕੋ ਜਾਏ ਉਭਰੇ ਰੱਖਣ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਹੋ ਕੋਈ ਨਾ ਪਹੁੰਚਣ ਹਾਰ ਸਿਰ ਉਪਟਾਣਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਤੇ ਕਤੋ ਦ੍ਰਿਸ਼ਟ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਕੇ ਨਿਕਟ ਨਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਰੂਪ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਦੀਪ ਸੰਤ ਸੰਗ ਅੰਤਰ ਪ੍ਰਭੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਘਟ ਮਾਹੇ ਅਨੇਕ ਰੰਗ ਨਾਨਾ ਦਿਸ਼ਟਾਹੇ ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਨ ਸਮਾਧ ਅਨਹਤ ਤਹਿ ਨਾਦ ਕਹਿਣ ਨਾ ਜਾਈ ਇਸ ਵਿਸਮਾਦ ਜਿਨ ਦੇਖਿਆ ਜੀ ਸਾਹਿਬ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਏ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬਨਤਿਨ ਪਰਬਤ ਹੈ ਪਾਰਮ ਜੈਸੀ ਆਗਾ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਪਰ ਪ੍ਰਸਾਦ ਨਾਨਕ ਸੁਪਾਓ ਵੇਦ ਪੁਰਾਣ ਸਿਮਰਤ ਮਹਿ ਦੇਖ ਸਸਿਅਰ ਸੂਰ ਨਖੇਤਰ ਮਹਿ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਤਾਰ ਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪ੍ਰਭ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸਮਝਾ ਜਨਾ ਕਾ ਪੇਖਣ ਸਭ ਬ੍ਰਹਮ ਸਮਝਣਾ ਕੈ ਹਿਰਦੈ ਸਭ ਧਰਮ ਸਮਝਣਾ ਸੁਨੇ ਸੁਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਣਕ ਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਵਾਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਭ ਕੀਆ ਸਭ ਸਭ ਤਿਸ ਪ੍ਰਤੇ ਸਗਲੀ ਉਤਪਤ ਤਿਸ ਪਾਵਿਤਾ ਕਰੇ ਵਿਸਥਾਰ ਤਿਸ ਪਾਵਿਤਾ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਾਵਿਤ ਸਲੈ ਮਿਲਾਏ ਕਵਨ ਨਿਕਟ ਕਵਨ ਕਹੀ ਹੈ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸਾਬ ਜਨਾਏ ਨਾਨਕ ਤੇ ਜਨਾ ਬੁਝਾਏ ਸਰਬ ਪੂਤਾ ਪਰਤਾਰਾ ਸਰਬ ਨੈਣਾ ਪੇ ਖਨਹਾਰਾ ਸਰਬ ਸਮਗਰੀ ਜਾ ਕਾ ਤਨਾ ਆਪਣ ਜਸਾ ਕੀ ਸੁਣਾ ਆਉਣ ਜਾਣ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਾਦੇ ਰਿਖ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾ ਲੈ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਹੋ ਰਹਿ ਕਹੋ ਕਿਨੈ ਕਿਛ ਕਰਾ ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੀ ਸੁਭ ਸਾਚ ਹੋਰ ਪੋਤਾ ਬੁਲ ਸੰਗਰਾਜ ਤਾਂ ਕੀ ਗਤਨਿਤ ਕਹੀ ਨਾ ਜਾਏ ਤੂਸਰ ਹੋਏ ਤਾਂ ਸੁਜੀ ਪਾਏ ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕਿਓ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤੀਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤਾ ਬਿਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਨੂੰ ਨਿਕਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪੜ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ।

ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਅਮਲੀ ਗਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਰਹਿ ਲੋਕ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਦਰੇ ਤਿਨ ਕੈ ਸਾਥੇ ਸਰਨਜੋਗ ਸੁਲਸਣੀ ਆਏ ਕਰ ਕਿਰਪਾ ਪ੍ਰਭਾਪ ਮਿਲਾਏ ਮਿਟ ਗਏ ਬੈਰ ਪਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਵੀਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਵਸੈ ਸੋ ਆਪਣੇ ਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸੁੱਤੇ ਊਚ ਪਾਏ ਅਸਥਾਨ ਬੋਲਣਾ ਹੋਇਆ ਵਨਜਾਨ ਹਰ ਧਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਨਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰਤਤ ਕਾ ਬੇਤਾ ਸੁੰਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਫਲ ਤਿਸ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਹੁਣ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਨੈ ਲਾਏ ਪ੍ਰੀਤ ਤਿਸ ਜਨ ਲਾਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ

ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲੇ ਉਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸੈਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਉ ਸੱਚਿਆ ਰਹੋਈਐ ਕਿਉ ਕੂੜੈ ਤੁਠੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੇਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖਿਆ ਜਿਤ ਦੇ ਸਹਿ ਦਰਬਾਰ ਮੌਕੇ ਬੋਲਣ ਬੋਲਿਆ ਜਿਤ ਸੁਣ ਧਰੇ।

ਮਾਇਆ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਐ ਗੁਣੇ ਨਿਧਾਨ ਗਾਵਿਐ ਸੁਣਿਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ

ਈਸਰ ਵਰਮਾ ਇੰਦ ਸੁਣਿਆ ਮੁਕਸਲਾ ਅਣਮੰਦ ਸੁਣਿਆ ਜੁਗ ਜੁਗਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ।

ਬਾਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੇ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤਿ ਸੁਹਾਣ ਸਦਾ ਮਨ ਚਾਓ ਕੌਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਹੋ ਕਵਣ ਜਿਤ ਹੋ ਆਕਾਰ ਵਿਲ ਨਾ ਪਾਇਆ ਪੰਡਤੀ ਇਹ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦਿਆ ਜੇ ਲਿਖਨ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹੋ ਨਾ ਕੋਈ ਜਾ ਕਰਤਾ ਸ੍ਰਿਟਿ ਕਵ ਸਾਜੇ ਆਪੇ ਜਾਣੈ ਸੋਏ ਕਿਉ ਕਰ ਆਖਾ ਕਿਉ ਸਲਾਹੇ ਕਿਉ

ਸੋ ਹੈ ਪਾਤਾ ਲਾਪਾਤਾ ਲਖ ਆਗਾਸ ਆਗਾਸ ਉੜਕ ਉੜਕ ਪਾਲ ਥਕੇ ਵੇਦ ਕਹਿਨ ਇੱਕ ਵਾਤ ਸੈਸ ਅਠਾ ਰਹਿ ਕਹਿਨ ਕਤੇ ਵਾ ਅਸਲੋ ਇੱਕ ਤਾਤ ਲੇਖਾ ਹੋਏ ਤਾਂ ਲਿਖਿਆ ਲੇਖ

ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤਿਆ ਮੁਖਾਏ

ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲਹਿ ਜਾਏ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪੁਰਵਾਣ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪੁਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੈ ਵੇਦ ਪਾਠ ਪੁਰਾਣ ਆਖ

ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਣ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ

ਗਾਵਨ ਰਤੇ ਤੇਰੇ ਭਗਤ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਕਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਹੈਪੀ ਹੋਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜੇ ਤਿਸ ਦੀ ਵਡਿਆਏ ਜੋ ਤਿਸ ਭਾਵੈ ਸੋਏ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਦ ਜਾਏ ਮੁੰਡਾ ਸੰਤੋਖ ਸਰੰਪਤ ਚੋਲੇ ਧਿਆਨ ਕੀ ਕਰੇ ਬੁੱਤ ਚਿੰਤਾ ਕਾਲ ਕੁਆਰੇ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਬਾਪ ਨਾਥ ਨਾਥੇ ਸਭ ਜਾ ਕੇ ਰਿੱਧ ਸਿੱਧ ਔਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਹੈ ਲੇਖੇ ਆਵੇ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ

ਤਿੱਥੈ ਸੋਨ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉਥੇ ਪਾਏ ਨਾਨਕ ਆ ਜਾ ਪਹਿ ਜਾਏ ਧਰਮ ਖੰਡ ਕਾ ਏਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋ ਪ੍ਰਸਾਦ ਚਾਕਰ ਚਿਹੇ ਨਰ ਵਰਨ ਜਾਤਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹੇ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਵਿਤੋਜ ਕਹੇ ਜੈ ਕੋਟ ਇੰਦਰ ਇੰਦਰਾਨ ਸਾਹ ਸਾਹਣ ਗਣੀ ਜੈ ਤ੍ਰਿਪੌਣ ਮਹੀ ਸੁਰ ਨਰ ਅਸੁਰ ਨੇਤ ਨੇਤ ਮੰਤ੍ਰਿਣ ਕਹਿ ਤਵ ਸਰਵ ਨਾਮ ਕਥੈ ਕਵਨ ਕਰਮ ਨਾਥ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਅਗਾਧੇ ਨਮਸਤੰ ਅਗਾਧੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੁਏਕੈ ਨਮਸਤੰ ਨੀਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਤਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਵਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤ ਅਜਬੇ ਅਦੇ ਸਿੰਘ ਅਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਕਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਜਨਮੇ ਨਮਸਤੰ ਸੁਭਨਮੇ ਨਮੋ ਸਰਵ ਗੌਨੇ ਨਮੋ ਸਰਵ ਭੌਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਮਰਣੇ ਨਮਸਤੰ ਅਮਰਣੇ ਨਮਸਤੰ ਜਰਾਰ ਨਮਸਤੰ ਕਰਤਾਰ ਨਮੋ ਸਰਵ ਧੰਦੇ ਨਮੋ ਸਤਾ ਬੰਦੇ ਨਮਸਤੰ ਨਿਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੀਖ ਹੈ ਨਾਮ ਹੈ ਕਾਮ ਹੈ ਦੇਹ ਹੈ ਪੀ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਨਿਧਾਨ ਤ੍ਰਿਵਰਗ ਹੈ।

ਦੇ ਗੰਧੇ ਗਾਧੇ ਸੁਭੰਗ ਸੁਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਚਿਦ ਹੈ ਛੂਤ ਹੈ ਕੇਂਦਰ ਪ੍ਰਨਾਸ ਹੈ ਪ੍ਰਿਥਵੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਨਿਰੁਕਤ ਪ੍ਰਭਾ ਹੈ ਸਦੈ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ

ਸਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚਕ ਅਨੇਕ ਸੋ ਇੱਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਰਥਾਪਤ ਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈਵ ਲੋਕ ਚਪੈਂਗੇ ਮਾਨਵ ਇੰਦਰ ਗਜੇਂਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਸਨਾਨਕ ਜਾਦਿਕ ਦਾਨ ਅਨੇਕ ਸੋਮਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪਰਸ ਹੈ ਪੱਗ ਤੇ ਨਰ ਫਿਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾ ਤ੍ਰਿਓ।

ਕਰੇ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਓ ਗੁਰੂ ਕੇਰਾ ਗਾਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਖਤ ਕਹਾਣੀ।

ਵਾਹ ਸਤਿਗੁਰੂ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਤੂੰ ਰੋਹ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗਲਾ ਗਲੀ ਕਿਨੈ ਨਾ ਪਾਇਆ ਕਹਿ ਨਾਨਕ ਸਤ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕੀਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ।

ਇਹੋ ਹਰਦਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨੁ ਆਏ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ।

ਜਿਨ ਜੀਉ ਉਪਾਇ ਜਗਤ ਦਿਖਾਇਆ। ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾਂ ਤੂੰ ਜਗਮੇ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ।

ਹਰ ਤੁਮ ਮਹਿ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ, ਹਰ ਬਿਨਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਤ ਸੇ ਸਤਿਗੁਰ ਮਿਲਿਆ, ਦੇਵ ਦ੍ਰਿਸ਼ਟ ਹੋਈ।

ਘਰ ਗਾਵਹੋ, ਗਾਵਹੋ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵਹੇ, ਜਾਤ ਉਦਭਾਵਹੇ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਤਾ ਕਉ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸ਼ਬਦ ਪੁਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਤਰਕੇ। ਬੋਲੋ ਜੀ, ਗੁਰੂ ਸਾਹਿਬ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, 8 ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਚੱਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨੇਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਕਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ, ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਕਿਆ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿਨ੍ਹਾਂ ਸ਼ਹੀਦ ਸਿੰਘਾਂ ਸੰਗਣੀਆਂ ਪੁਚੰਗੀਆਂ ਦੀ ਪਵਿੱਤਰ ਕਮਾਈ ਕਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ, ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ, ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਾਂ ਤਾਂ ਰਚਿਆ ਰਹੇ ਦੇਵ ਤੇ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ। ਬੋਲੋ ਜੀ, ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਪਾਵਨ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ, ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸੋ। ਹੇ ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ। ਆਪ ਜੀ ਦੇ ਹੁਕਮ ਅੰਦਰ ਪਾਤਸ਼ਾਹੀ, ਚਾਰ ਪੈਰ ਰਾਤਰੀ ਸੁੱਖਾਂ ਭਰੀ ਬਤੀਤ ਹੋਈ, ਚੜਿਆ ਚਾਰ ਪੈਰ ਦਿਨ ਸੁੱਖਾਂ ਭਰਿਆ ਬਤੀਤ ਕਰਾਉਣਾ, ਸਤਿਗੁਰੂ ਜੀ। ਅੰਮ੍ਰਿਤ ਵੇਲੇ ਦੇ ਸੋਹਣੇ ਦੀਵਾਨ ਸੱਜਣ ਪਾਤਸ਼ਾਹ ਜੀਓ ਜੀ, ਆਪ ਜੀ ਦਾ ਕੋਟੀ ਕੋਟ ਧੰਨਵਾਦ ਹੈ ਸਤਿਗੁਰੂ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਪਾਤਸ਼ਾਹ ਜੀਓ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬਤ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ੇ ਹਨ ਪਾਤਸ਼ਾਹ ਜੀ। ਉਪਰੰਤ ਸੱਜੇ ਹੋਏ ਦੀਵਾਨਾਂ ਦੇ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਏ ਹਨ, ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ। ਸਤਿਗੁਰੂ ਜੀ ਸਮੁੱਚੀ ਬਾਣੀ ਪੜਦਿਆਂ, ਸੇਵਾ ਨਿਭਾਉਂਦਿਆਂ, ਹਾਜ਼ਰੀ ਪੜਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਅੱਗੋਂ ਤੋਂ ਸਮੁੱਤ ਪ੍ਰਦਾਨ ਕਰਨਾ, ਪਾਤਸ਼ਾਹ ਜੀ ਬਾਣੀ ਪੜ੍ਹੀ ਸੁਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨਾ, ਬਾਣੀ ਪੜ੍ਹੀ ਸੁਣੀ ਦਾ ਫਲ ਸਰਬਤ ਸੰਗਤਾਂ ਦੇ ਹਿਰਦੇ ਚ ਵਸਾਉਣਾ, ਸਮੂਹ ਸੰਗਤਾਂ ਦੀਆਂ ਤਿਲ ਪੁੱਲ ਭੇਟਾਵਾਂ ਤੇ ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਰਹਿਮਤ ਕਰਨੀ ਪਾਤਸ਼ਾਹੀ ਸਾਰੀਆਂ ਸੰਗਤਾਂ ਦੇ ਸਿਰ ਤੇ, ਮਿਹਰ ਪੁਰਿਆ ਤਰਕਣਾ ਸਤਿਗੁਰੂ ਜੀ। ਆਨਲਾਈਨ ਸੰਗਤਾਂ ਘਰਾਂ ਤੋਂ ਬੈਠ ਕਰਕੇ ਸਤਿਗੁਰੂ ਜੀ ਬਾਣੀ ਦਾ ਆਨੰਦ ਮਾਣਦੇ ਆ, ਹਾਜ਼ਰੀ ਲਵਾ ਰਹੇ ਹਨ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਸਰਬਤ ਦੀਆਂ ਹਾਜ਼ਰੀਆਂ ਦਰ ਕਬੂਲ ਕਰਕੇ ਨਿਵਾਜਨਾ, ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ, ਰਹਿਮਤਾਂ ਕਰਨੀਆਂ ਸਤਿਗੁਰੂ ਜੀ। ਸਾਰੇ ਸੰਸਾਰ ਵਿੱਚ ਸੁੱਖ ਵਰਤਾਉਣਾ, ਰਹਿਮਤ ਕਰਨੀ ਪਾਤਸ਼ਾਹ ਜੀ। ਆਪ ਜੀ ਦੇ ਹੁਕਮ ਅੰਦਰ ਜੇਠ ਦਾ ਮਹੀਨਾ ਸੁੱਖਾਂ ਭਰਿਆ ਬਤੀਤ ਹੋਇਆ ਹੈ ਸਤਿਗੁਰੂ ਜੀ। ਅੱਜ ਅਸਾੜ ਦਾ ਮਹੀਨਾ ਚੜਿਆ ਹੈ ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕਰਨੀ, ਰਹਿਮਤ ਕਰਨੀ ਪਾਤਸ਼ਾਹੀ ਚੜਿਆ ਅਸਾੜ ਦਾ ਮਹੀਨਾ, ਸਰਬਤ ਸੰਗਤਾਂ ਦਾ ਖੁਸ਼ੀਆਂ ਭਰਿਆ ਸੁੱਖਾਂ ਭਰਿਆ ਬਤੀਤ ਕਰਾਉਣਾ, ਰਹਿਮਤਾਂ ਕਰਨੀਆਂ ਪਾਤਸ਼ਾਹ ਜੀ। ਉਹ ਆਪਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ

ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਜਾਇਆ। ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ। ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ। ਜੋ ਗੁਰਸਿੱਖ ਗੁਰਸੇਵਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ। ਗੁਰਮੁਖ ਸਖੀ ਸਹੇਲਿਆ ਸੇ ਆਪ ਹਰ ਭਾਈਆ ਹਰ ਦਰਗਹਿ ਪਹਿਨਾਈਆ ਹਰ ਆਪ ਗਲ ਲਾਈਆ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾ।

ਨਿਦਾਨ ਹੈ, ਕੋਈ ਗੁਰਮੁਖ ਜਾਣੈ। ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆ ਮਾਣੈ। ਸਤਿਗੁਰ ਦਾਤਾ ਆਖੀਐ, ਤੁਸ ਕਰੇ ਪਸਾਓ। ਹੋ ਗੁਰ ਵਿਟੋ ਸਦਵਾਰਿਆ, ਜਿਨ ਦਿੱਤੜਾ ਨਾਉ। ਸੋ ਧਨ ਗੁਰੂ ਸਾਬਾਸ ਹੈ, ਹਰ ਦੇ ਸੁਨੇਹਾ। ਹਉ ਵੇਖ ਵੇਖ ਗੁਰੂ ਵਿਕਸਿਆ, ਗੁਰ ਸਤਿਗੁਰ ਦੇਹਾ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ।

ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਮੁਖਵਾਕ 725 ਅਤੇ 726 ਅੰਕ ਤੇ ਸੁਭਾਇਮਾਨ, ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ

ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ ਜੇਠ ਦਾ ਮਹੀਨਾ ਸਾਡਾ ਸੁੱਖਾਂ ਭਰਿਆ ਬਤੀਤ ਹੋਇਆ ਹੈ ਚੜਿਆ ਸਾੜ ਦਾ ਮਹੀਨਾ ਸਤਿਗੁਰੂ ਜੀ ਕਿਰਪਾ ਕਰਨ ਸਰਬਤ ਸੰਗਤਾਂ ਦਾ ਸੁੱਖਾਂ ਭਰਿਆ ਬਤੀਤ ਹੋਵੇ ਸੋ ਹੁਣ ਸੰਗਰਾਂਦ ਦੇ ਦੀਵਾਨ ਸੱਜ ਰਹੇ ਹਨ ਜਿਨ੍ਹਾਂ ਦੇ ਵਿੱਚ ਆਪ ਜੀ ਨੂੰ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਾ ਰਹੇ ਹਨ ਪੰਥ ਦੇ ਮਾਨ ਵਿਦਵਾਨ ਗੁਣੀ ਜਨਤੀ ਸਤਿਕਾਰਯੋਗ ਭਾਈ ਰਸਪਾਲ ਸਿੰਘ ਜੀ ਤਿੰਨਾਂ ਪਾਸੋਂ ਆਪ ਜੀ ਆਸਾ ਕੀ ਵਾਰ ਦੀ ਕੀਰਤਨ ਸਰਵਣ ਕਰੋ ਉਹਨਾਂ ਚੁੱਕਾ ਦੀ ਖੇਮਾ ਪਤੇ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਹਰੀ ਸਵਸਥ ਸਦਿਵਾਨ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਬ ਮਹਿਲਾ ਪਹਿਲਾ।
1: ਲੱਖ ਨੇ ਕਿਹਾ ਚੰਗਿਆਈਆਂ ਲੱਖ ਨਾ ਪ੍ਰਵਾਨ ਲੱਖ ਤੱਕ।

Мрога юниверсити, антарча ми садкуджі. Павджадар дихаджі прадеха, біянт гурсик май павіру. Павджаді банді садкарджу, біянт май априта прадеха, біянсаран сикхітан, просадан, чаннакама, п'яркна, каджанне, прапаркне садкуджі. Со ау гуру п'ярі садсанджу, кіртандені, сева праванкані, хуйян, пулнанчука, дикхіма, кандія, агле програм, катхаді, сарун криє. ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਾਕ ਦੇ ਵਿਚਾਰ ਅੱਜ ਸੰਗਰਾਂਦ ਦਾ ਦਿਹਾੜਾ ਗੁਰੂ ਪਿਆਰੇ ਸਾਧ ਸਿੰਘ ਜੀ ਸੋ ਆਓ ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸੋ ਆਓ ਸਭ ਦੇ ਵਿਚਾਰ ਸੰਗਰਾਂਦ ਦੇ ਵਿਚਾਰ ਉਹਨਾਂ ਪਾਸੋਂ ਸਰਨ ਕਰੀ ਜੀ ਦਾ ਸੁਲੋ ਫਤਿਹ ਪ੍ਰਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਨਾਹੁ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ

ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ।

जिस मन हर चरण निवास परम सन्मान योग सतगुरु साहिब श्री गुरु ग्रंथ साहिब महाराज जी दी पावन गोदी दी अमृत वेले दे पावन दीवान दी हाजरी भर रही गुरु सवारी वडभागी सत संगत जी उकर रसना पवित्र रखो वाहे गुरु जी का खालसा वाहे गुरु जी की फतेह। गुरु पातशाह जी ने अज फिर मौका बख्शा है सबब बख्शा है कुछ पल लई गुरु पातशाह जी ने अपनी गोदी अंदर बहन का सुभाग बख्शिश किया है। वडभागे जी अड़े सत्कारयोग भाई रिछपाल सिंह जी दे कीर्तनी जथे पासों गुरबाणी का अमृतमय कीर्तन सरवण कर रहे सन। उपरंत सतगुर सच्चे पातशाह महाराज जी दे बारह माहां विचों अज दे महीने नाल अज दी संगरांद दे नाल संबंधित जिहड़ा शब्द है उहदी विचार आपां करांगे। गुरु पातशाह जी मनुखता ते तुठे हन ते मनुख नूं समझाउण लई उहनां काव्यक रूप कविता दे विच उपदेश बख्शिश कीता है। 36 महापुरखां ने इस पावन बाणी नूं उच्चारण कीता है ते वार वार जिन्ने प्रचलित रवायती छंद सन उन्हां सब नूं वरत्या है। वक्को वक्के रागां विच बाणी उच्चारण कीती उत्थे नाल नाल बारह माहा क्योंकि दिन रैण नां दी बाणी भी सतगुरु ने उच्चारण कीती है। थिथी दी नां दी बाणी भी उच्चारण कीती है। पैरिया नां दी बाणी उच्चारण कीती है। रुत्ती नां दी बाणी उच्चारण कीती भी किवें ना किवें इस मनुख नूं इस जीव नूं उस दे असल मकसद तों जाणू करवाया जा सके। ज्ञान किसी ढंग नाल इहदे खाने विच पै जाए तां कि जीवन जीउणा इह सौखे ढंग नाल जीओ सके। दो तरह दे नाल जीवन जीउंदे ने अज दे इस पावन शब्द विच भी अषाढ़ तपंदा किनू लगता है जीवन रूपी ये अषाढ़ का महीना किदली तपदा है उन्होंने जिक्र है। तो वसाख अषाढ़ सुहंदा तिस लगे सुहंदा किसू लगता है ये जीवन रूपी महीना जड़ा है कि सुहावना बीत रहा है तो कि बहुत दुखां भरिया बतीतिया। इस पावन शब्द च यह कहण दा यतन कीता गया। गुरु साहिबान ने सानू समझाउण दे लई वख-वखरे महीने दे हालात नूं वेख के रुत्तां दा जिक्र करके उस महीने नाल किहो जिहा मौसम दा संबंध है उहदे विच्चों प्रमाण वरत-वरत के सानू समझाउणा कीता है। जिस इलाके बाणी रची गई उत्थे 6 रुत्तां मनियां जांदियां ने। मोटे तौर ते 2 रुत्तां गर्मी ते सर्दी पर असल विच विद्वानां ने 6 रुत्तां दा जिक्र कीता है। 6 चों 4 असां ने सुखैन करके वेख लईआं। एक गर्मी का मौसम हो गया एक सियाल का मौसम हो गया एक बरसात का मौसम हो गया तो एक बसंत का मौसम हो गया। तो गुरु पातशाह जी ने जिवें ये बात समझाना कीती है सूरज एको रुत अनेक रुत्तां का संबंध है ही सूरज दे नाल। सूरज का चाल सूरज का कित्थे एक वहाओ है धरती के किहड़े भाग ते सूरज जिहड़ा सीधा पैंदा कित्थे टेढ़ा पै रहा है
ਉਹਦੇ ਨਾਲ ਗਰਮੀ ਦੇ ਸਰਦੀ ਵੱਧਦੀ ਤੇ ਘਟਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਇੱਥੇ ਵੀ ਸਾਨੂੰ ਇਹੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਨਿਰੰਕਾਰ ਰੂਪੀ ਸੋਚ ਦੇ ਗਿਆਨ ਨਾਲ ਜਿਨ੍ਹਾਂ ਦੀ ਸਾਂਝ ਬਣ ਜਾਂਦੀ ਹੈ ਜਾਂ ਜਿਨ੍ਹਾਂ ਦੀ ਨਹੀਂ ਸਾਂਝ ਬਣਦੀ ਉਹਨਾਂ ਦਾ ਜੀਵਨ ਕਿਵੇਂ ਦਾ, ਬਸ ਇਹ ਦੋਵੇਂ ਤਰ੍ਹਾਂ ਦਾ ਜ਼ਿਕਰ ਇੱਥੇ ਕੀਤਾ ਹੈ। ਜਿਵੇਂ ਸੰਸਾਰੀ ਤੌਰ 'ਤੇ ਇਨਸਾਨ ਚਾਹੁੰਦਾ ਹੈ ਕਿ ਨਾ ਸਰਦੀ ਵਾਲੀ ਹੋਵੇ, ਨਾ ਵਾਲੀ ਗਰਮੀ ਹੋਵੇ, ਨਾ ਬਰਸਾਤ ਦਾ ਮੀਂਹ ਮੱਛਰ ਵਗੈਰਾ ਹੋਵੇ, ਬਲਕਿ ਚੰਗੀ ਰੁੱਤ ਜਿਹੜੀ ਹੈ ਜਿਹਦੇ ਵਿੱਚ ਠੰਡ ਨੂੰ ਰੋਕਣ ਲਈ ਧੁੱਪ ਦਾ ਨਿੱਗ ਵੀ ਚੰਗਾ ਲੱਗੇ, ਮੌਸਮ ਵੀ ਚੰਗਾ ਹੋਵੇ। ਉਸਨੂੰ ਬਸੰਤ ਦਾ ਰੁੱਤ ਕਿਹਾ ਜਾਂਦਾ ਹੈ, ਬਸੰਤ ਬਹਾਰ ਕਿਹਾ ਜਾਂਦਾ ਹੈ। ਜਦੋਂ ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ, ਰੁੱਤ ਸੁਹਾਵਣੀ ਹੈ, ਖੁਸ਼ਬੂਦਾਰ ਮੌਸਮ ਬਣਿਆ, ਨਾ ਵਾਲੀ ਧੁੱਪ ਹੈ, ਨਾ ਵਾਲੀ ਗਰਮੀ ਹੈ, ਹਰ ਇੱਕ ਨੂੰ ਭਾਉਂਦੀ ਹੈ, ਖੇੜਾ ਆਉਂਦਾ ਹੈ ਸਾਰੀ ਕਾਇਨਾਤ ਦੇ ਉੱਤੇ, ਵੱਖੋ ਵੱਖਰੇ ਪਸ਼ੂ ਪੰਛੀ ਜਾਨਵਰ ਭੌਰ ਤਿਤਲੀਆਂ ਚਿੜੀਆਂ ਉਹ ਆਨੰਦ ਮਾਣਦੀਆਂ ਨੇ ਉਸ ਮੌਸਮ ਦਾ, ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਇਹੀ ਜ਼ਿਕਰ ਕਰਦੇ ਨੇ। ਕੋਈ ਐਸਾ ਮੌਸਮ ਬਣ ਜਾਏ, ਨਾ ਵਿਕਾਰਾਂ ਦੀ ਅਗਨੀ ਸਾਨੂੰ ਕਹਿ ਸਕੇ ਅਤੇ ਨਾ ਕੱਕਰ ਸਾਡੇ ਅੰਦਰ ਨੂੰ ਕੁਛ ਬਹੁਤਾ ਫਰਕ ਪਾ ਸਕੇ। ਜੇਠ ਹਾੜ੍ਹ ਦੀ ਧੁੱਪ ਜਿਹੜੀ ਹੈ, ਇਸ ਤੋਂ ਬਚਿਆ ਜਾਏ ਆਪਣੇ ਜੀਵਨ ਨੂੰ ਸੁੱਕਣ ਤੋਂ ਕਿਵੇਂ ਬਚਾਉਣਾ ਹੈ, ਅਤੇ ਦੂਜੇ ਬੰਨੇ ਉਹ ਮਾਘ ਦੀ ਠੰਡ ਕੱਕਰ ਤੋਂ ਕਿਵੇਂ ਬਚਾਅ ਕਰਨਾ ਆਪਣੇ ਆਪ ਦਾ, ਇਸ ਤਰ੍ਹਾਂ ਦਾ ਮੌਸਮ ਸਾਡੇ ਅੰਦਰ ਬਣ ਜਾਏ। ਅੰਦਰ ਨੂੰ ਬਾਰਾਂ ਮਾਹ ਦਾ ਜ਼ਿਕਰ ਸੱਚੇ ਪਾਤਸ਼ਾਹ ਨੇ ਇੱਥੇ ਕੀਤਾ ਹੈ ਅਤੇ ਹੁਣ ਇਹ ਇਨਸਾਨ ਸੰਸਾਰ 'ਤੇ ਪੈਦਾ ਕੀਤਾ ਗਿਆ, ਇੱਕ ਇਹਨੇ ਕਰਮ ਕਰਨੇ ਨੇ, ਕਰਮ ਖੇਤਰ ਵੀ ਕਿਹਾ ਜਾਂਦਾ ਹੈ, ਆਪਣੇ ਜਿਉਣ ਲਈ, ਆਪਣੇ ਪਰਿਵਾਰ ਲਈ, ਆਪਣੇ ਆਪ ਲਈ, ਅਤੇ ਕਰਮ ਕਿਹੋ ਜਿਹਾ ਚੁਣਨਾ ਇਹਦੇ ਆਪਣੇ ਵੱਸ ਹੈ। ਕਈ ਚੰਗਾ ਕਰਮ ਚੁਣ ਲੈਂਦੇ ਨੇ, ਕਈ ਮੰਦੇ ਕਰਮ ਚੁਣ ਲੈਂਦੇ ਨੇ। ਚੰਗੇ ਕਰਮ ਨਿਰੰਕਾਰ ਦੇ ਨੇੜੇ ਲੈ ਕੇ ਜਾਂਦੇ ਨੇ, ਜੀਵਨ ਵਿੱਚ ਸੁੱਖ ਸਹੂਲਤਾਂ ਮਿਲਦੀਆਂ ਨੇ, ਅਤੇ ਮੰਦੇ ਕਰਮਾਂ ਕਰਕੇ ਦੁਖੀ ਹੁੰਦਾ। ਹੁਣ ਮੰਦੇ ਕਰਮ ਤਾਂ ਕਰਦਾ ਜਦੋਂ ਨਿਰੰਕਾਰ ਨਾਲੋਂ ਵਿਛੜ ਜਾਂਦਾ ਹੈ। ਅਵਗੁਣ ਜਿਹੜੇ ਨੇ ਨਿਰੰਕਾਰ ਨਾਲੋਂ ਵਿਛੋੜਦੇ ਨੇ, ਗੁਣ ਜੋੜਦੇ ਨੇ, ਬਸ ਸਿੱਧੀ ਜੀ ਉੱਦਾਂ ਗੱਲ ਹੈ। ਇੱਥੇ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਦੋਂ ਆਪਣੇ ਕਰਮਾਂ ਕਰਕੇ ਵਿਛੋੜਾ ਪੈ ਗਿਆ, ਕਿਉਂਕਿ ਜਿਹਾ ਬੀਜੇ ਸੋਲਣੇ ਦੀ ਵੀ ਗੱਲ ਚੱਲਦੀ ਹੈ, ਜਿਹੇ ਵੇਹੇ ਕਰਮ ਕਮਾਉਂਦਾ ਤੇ ਵੇਹੇ ਫਲ ਤੇ, ਅਸੀਂ ਆਪਣੇ ਕਿਰਤਾਂ ਕਰਕੇ, ਆਪਣੀ ਕਰਤੂਤ ਕਰਕੇ, ਆਪਣੇ ਕੰਮਾਂ ਕਰਕੇ ਨਿਰੰਕਾਰ ਨਾਲ ਵਿਛੜ ਗਏ ਅਤੇ ਦੁਖੀ ਹੋਏ। ਉਸ ਦੁਖੀ ਹਿਰਦੇ ਵਿੱਚੋਂ ਪੁਕਾਰ ਨਿਕਲੀ, ਅਰਦਾਸ ਬੇਨਤੀ ਨਿਕਲੀ, ਅਤੇ ਉਹਦੇ ਵਿੱਚੋਂ ਕਿ ਚਾਰ ਕੁੰਡ ਹਿਰਦੇ ਦੇ ਭਰਮੇ ਥੱਕ ਆਏ ਪ੍ਰਭ ਕੀ ਸਾਮ। ਸਾਰੇ ਪਾਸੇ ਵੇਖਣ ਦਾ ਯਤਨ ਕੀਤਾ, ਇਹਨਾਂ ਪਦਾਰਥਾਂ ਵਿੱਚੋਂ ਸੁੱਖ ਭਰਨ ਦਾ ਯਤਨ ਕੀਤਾ, ਨਹੀਂ ਹੋਇਆ, ਕਿਉਂਕਿ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ। ਹਰੀ ਦੇ ਭਗਤ ਤੋਂ ਬਿਨਾਂ ਸੁੱਖ ਨਹੀਂ ਹੁੰਦਾ। ਇਹੀ ਜ਼ਿਕਰ ਸੱਚੇ ਪਾਤਸ਼ਾਹ ਇਸ ਪਾਵਨ ਬਾਰਾਂ ਮਾਹ ਸਮੁੱਚੇ ਤੌਰ 'ਤੇ ਨਿਭਾਉਂਦੇ ਨੇ ਅਤੇ ਪ੍ਰਭਤਾ ਕਰਦੇ ਨੇ ਕਿ ਇਹ ਜਿਹੜਾ ਸਾਡੇ ਅੰਦਰ ਦਾ ਆਹਾਰ ਦਾ ਮਹੀਨਾ ਬਣਿਆ ਹੋਇਆ, ਅੰਦਰ ਸਾਡੇ ਤਪਸ਼ ਹੈ ਵਿਕਾਰਾਂ ਦੀ, ਅੰਤਰ ਅਗਨੀ ਹੈ, ਅਤੇ ਉਸ ਅਗਨ ਤੋਂ ਕਿਵੇਂ ਪਹਿਲੇ ਮਹੀਨੇ ਵਿੱਚ ਸਾਨੂੰ ਕਿਹਾ ਸੀ ਹਰ ਜੇਠ ਜੜਨ ਦਾ ਲੋੜੀ ਹੈ, ਜੇਠ ਦੀ ਧੁੱਪ ਤੋਂ, ਜੇਠ ਦੀ ਲੂਹ ਤੋਂ ਜੇ ਬਚਣਾ ਹੈ ਤੇ ਨਿਰੰਕਾਰ ਜਿਹੜਾ ਵੱਡਾ ਹੈ, ਜੇਠਾ ਹੈ, ਉਹਦੇ ਨਾਲ ਜੁੜਨਾ ਬਣਦਾ ਹੈ।
ਜਿਹੜਾ ਜੁੜਿਆ ਰਹਿੰਦਾ ਉਹਦੀ ਸੰਭਾਵਨਾ ਬੜੀ ਹੁੰਦੀ। ਅੱਜ ਨਹੀਂ ਕੱਲ ਇਹਨਾਂ ਸ਼ਾਖਾ ਦਾ ਦੁਬਾਰਾ ਵੇਸ ਹੋਵੇਗਾ, ਇਹ ਦੁਬਾਰਾ ਕੁਰੁੰਬਲਾਂ ਫੁੱਟ ਪੈਣਗੀਆਂ, ਸੰਭਾਵਨਾ ਬਣੀ ਰਹਿੰਦੀ ਹੈ। ਜਿਹੜਾ ਜੁੜਿਆ ਹੁੰਦਾ ਉਹ 'ਚ ਲਚਕ ਹੁੰਦੀ ਹੈ, ਟਾਹਣੀ ਟੁੱਟ ਜਾਏ ਤੇ ਉਹ ਨਹੀਂ, ਜੇ ਫੁੱਟ ਗਈ ਉਹ 'ਚ ਸੰਭਾਵਨਾ ਖਤਮ ਹੋ ਗਈ। ਜਿਹੜਾ ਆਪਣੇ ਅਸਲੇ ਨਾਲੋਂ ਟੁੱਟ ਗਿਆ, ਟੁੱਟੀ ਹੋਈ ਟਾਹਣੀ ਵਿੱਚ ਲਚਕ ਵੀ ਨਹੀਂ ਰਹਿ ਜਾਂਦੀ, ਉਹਦੇ ਵਿੱਚ ਕਠੋਰਤਾ ਆ ਜਾਂਦੀ ਹੈ। ਜਦੋਂ ਉਹਨੂੰ ਮਰੋੜੋਗੇ ਨਹੀਂ ਮਰੋੜੇਗੀ, ਟੁੱਟੇਗੀ, ਇਹ ਹੋਂ ਦੀ ਬਾਤ ਹੈ। ਨਿਰੰਕਾਰ ਨਾਲ ਟੁੱਟੇ ਹੋਏ ਆਕੜ ਦੇ ਹੋਂ ਦੇ ਵਸ ਵਿੱਚ ਪੈ ਕਰਕੇ ਤੇ ਐਸੇ ਸਖਤ ਹੋ ਜਾਂਦੇ ਨੇ, ਬਸ ਹਰਿਆਵਲ ਨਾਂ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ, ਲਚਕ ਨਾਂ ਦੀ ਕੋਈ ਚੀਜ਼। ਉਹਦੇ 'ਚ ਕੋਈ ਸੰਭਾਵਨਾ ਨਹੀਂ ਕਿ ਹੁਣ ਕਰੂੰਬਲਾਂ ਫੁੱਟ ਪੈਣ। ਲੇਕਿਨ ਜਿਹੜਾ ਜੁੜਿਆ ਹੋਇਆ, ਜੇਠ ਜੜੰਦਾ ਦੇ ਵਿੱਚ ਜੁੜਨ ਦੀ ਗੱਲ ਕੀਤੀ ਸੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ, ਤੇ ਕਹਿੰਦੇ ਜੁੜਦਾ ਕੌਣ ਹਰ ਜੇਠ ਰੰਗੀਲਾ ਤਿਸ ਧਣੀ ਤਿਸ ਕਹਿ ਭਾਗ ਮਥਨ। ਜਿਹਦੇ ਭਾਗ ਮੱਥੇ ਦੇ ਚੰਗੇ ਨੇ ਉਹ ਜੁੜਦਾ। ਹੁਣ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਨੂੰ ਜੁੜਨ ਦੀ ਪ੍ਰੇਰਣਾ ਦਿੰਦੇ ਨੇ, ਨਾਲ ਟੁੱਟੇ ਹੋਇਆਂ ਦਾ ਜ਼ਿਕਰ ਵੀ ਕਰਦੇ ਨੇ ਵੀ ਜਿਹੜਾ ਟੁੱਟ ਜਾਂਦਾ ਉਹਦੀ ਕੀ ਹਾਲਾਤ ਨੇ, ਜਿਹੜਾ ਜੁੜ ਜਾਂਦਾ ਉਹਦੇ ਕੀ ਹਾਲਾਤ ਨੇ। ਇਹ ਪ੍ਰੇਰਣਾ ਮੇਰੇ ਮਾਲਕ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਦੇ ਰਹੇ ਨੇ। ਕਹਿਣਗੇ ਅਸਾੜ ਤਪੰਦਾ ਸਿਸ ਲਗਾ ਹਰ ਨਾ ਹੋ ਨਾ ਜਿੰਨ ਪਾਸ। ਨਾ ਹੁੰਦਾ ਮਾਲਕ ਪਤੀ, ਇੱਥੇ ਪਤੀ ਪਰਮੇਸ਼ਰ ਦੀ ਗੱਲ ਕੀਤੀ। ਸੰਸਾਰੀ ਤੌਰ 'ਤੇ ਵੀ ਰੁੱਤ ਸਹਾਵਣੀ ਹੋਵੇ, ਠੰਡੀਆਂ ਪੌਣਾਂ ਝੁੱਲਦੀਆਂ ਹੋਣ, ਸੇਜਾਂ ਜਿਹੜੀਆਂ ਸੋਇਣ ਵਾਲੀਆਂ ਹੋਣ, ਅਤੇ ਬਿਰੋਂ ਵਿਛੁੰਨੀ ਇਸਤਰੀ ਜਿਹੜੀ ਉਹਦਾ ਪਤੀ ਇੱਥੇ ਨਾ ਹੋਵੇ, ਅਤੇ ਇਹ ਸਭ ਕੁਝ ਪਿਰੇ ਵਹਾਉਣਾ ਤੱਤੀਆਂ, ਇਹ ਰੁੱਤ ਨਹੀਂ ਸਹਾਉਂਦੀ। ਭਾਵੇਂ ਕਿੰਨੀ ਸਹਾਵਣੀ ਹੋਵੇ, ਜੇ ਪ੍ਰਭੂ ਪਤੀ ਕੋਲ ਨਹੀਂ, ਜੇ ਆਪਣਾ ਖਸਮ ਕੋਲ ਨਹੀਂ, ਆਪਣਾ ਪਤੀ ਕੋਲ ਨਹੀਂ, ਸੰਸਾਰਿਕ ਤੌਰ 'ਤੇ ਵੀ ਉਹੀ ਬਾਤ ਮੇਰੇ ਮਾਲਕ ਇੱਥੇ ਸਾਨੂੰ ਸਮਝਾਉਣ ਦਾ ਯਤਨ ਹੈ ਉਹਨਾਂ ਦਾ ਕਿ ਅਸਾੜ ਇਹ ਮਹੀਨਾ ਜਿਹੜਾ ਨਹੀਂ, ਇਹ ਜੀਵਨ ਰੂਪੀ ਅਸਾੜ ਜਿਹੜਾ ਸਾਨੂੰ ਮਿਲਿਆ ਹੋਇਆ ਇਹ ਜਿਉਣ ਦਾ ਮੌਕਾ, ਇਹ ਉਹਨਾਂ ਦਾ ਤਪਦਾ ਹੈ। ਉਹ ਦੁਖੀ ਨੇ, ਤਪ ਤਪ ਲੋਲੇ ਹੱਥ ਮਰੋਲਾਂ ਦੀ ਅਵਸਥਾ ਹੈ। ਹਰ ਨਾਹ ਨਾ ਜਿੰਨਾ ਪਾਸ, ਜਿਨ੍ਹਾਂ ਕੋਲ ਪ੍ਰਭੂ ਖਸਮ ਨਹੀਂ ਹੈ, ਜਾਂ ਇਉਂ ਕਹਿ ਲਈਏ ਜਿਨ੍ਹਾਂ ਦੇ ਜੀਵਨ ਵਿੱਚ ਗੁਣ ਨਹੀਂ ਆਏ, ਜਿਹੜੇ ਚੰਗੇ ਕਰਮ ਨਹੀਂ ਕਰ ਸਕੇ, ਜਿਨ੍ਹਾਂ ਦੇ ਕਰਮ ਕੁਕਰਮ ਬਣ ਗਏ, ਸੁਕਰਮ ਨਾ ਬਣ ਸਕੇ, ਜਿਹੜੇ ਮਨ ਦੇ ਆਖੇ ਲੱਗ ਗਏ, ਬਥੇਰੇ ਹੱਥ ਪੈਰ ਮਾਰਦੇ ਰਹੇ ਹੋਰਨਾਂ ਪਾਸਿਆਂ ਤੋਂ, ਅਤੇ ਅਸਲ ਗੁਣਾਂ ਦੇ ਖਜ਼ਾਨੇ ਨਾਲ ਨਾ ਜੁੜਿਆ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਸੁੱਖ ਭਾਲਦੇ ਹਾਂ ਅਤੇ ਬੰਦਗੀ ਕੀਤੀ ਨਾ, ਭਗਤੀ ਕੀਤੀ ਨਾ। ਇੱਥੇ ਮੇਰੇ ਮਾਲਕ ਉਹੀ ਜ਼ਿਕਰ ਕਰਦੇ ਨੇ ਕਿ ਉਸਨਾਂ ਨੂੰ ਇਹ ਮਹੀਨਾ ਤਪਦਾ ਹੋਇਆ, ਸੜਦਾ ਹੋਇਆ ਦਿਸਦਾ ਹੈ, ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲੋਂ ਆਪਣਾ ਪਾਸਾ ਮੋੜ ਲਿਆ, ਉਹਦੇ ਨਾਲ ਸਾਂਝ ਨਾ ਪਾਈ। ਕਿੰਨੇ ਪਦਾਰਥ ਕਿਉਂ ਉਹਨਾਂ ਕੋਲ ਹੋਣ, ਹਵਸ਼ ਨਹੀਂ ਮਿਟੇਗੀ ਉਸ ਬੰਦੇ ਦੀ ਜਿਹੜੇ ਨਿਰੰਕਾਰ ਨਹੀਂ, ਜਿਹਦੇ ਵਿੱਚ ਗੁਣ ਨਹੀਂ, ਜਿਹਦੇ ਵਿੱਚ ਸੰਤੋਖ ਨਹੀਂ। ਕਿੰਨਾ ਰੱਜਿਆ ਹੋਵੇ ਨਹੀਂ ਗੱਲ ਬਣਦੀ, ਕਿੰਨਾ ਉਹਦੇ ਕੋਲ ਪਦਾਰਥ ਹੋਣ ਨਹੀਂ ਗੱਲ ਬਣ, ਜਿੰਨਾ ਚਿਰ ਰਾਜਦਾ ਨਹੀਂ ਰੱਜੇ, ਇਹਨੂੰ ਰਾਜਾ ਕਿਹਾ ਜਾਂਦਾ ਅਸਲ ਵਿੱਚ। ਕੋਈ ਵਿਅਕਤੀ ਨਾ ਆਸ਼ਰਮ ਵਿੱਚ ਪੜ੍ਹਦਾ ਸੀ ਅਤੇ ਗਰੀਬੀ ਦਾ ਮਾਰਿਆ ਕਹਿਣ ਲੱਗਾ ਭਈ ਉਸਤਾਦ ਨੇ ਸਿੱਖਿਆ ਪੂਰੀ ਹੋ ਗਈ, ਘਰ ਨੂੰ ਜਾਣ ਦਾ ਹੁਕਮ ਹੋ ਗਿਆ ਵੀ ਬੱਚਿਓ ਹੁਣ ਤੁਸੀਂ ਇਹ ਬੈਚ ਘਰੋ ਘਰੀ ਚਲੇ ਜਾਓ। ਅਤੇ ਜਿਨ੍ਹਾਂ ਦੇ ਪੱਲੇ ਕੁਛ ਸੀ ਉਹ ਜਿਹੜਾ ਨਾ ਉਹਨਾਂ ਨੇ ਮਾਲਕ ਨੂੰ ਆਪਣੇ ਗੁਰੂ ਨੂੰ ਉਸਤਾਦ ਨੂੰ ਭੇਟਾਵਾਂ ਦਿੱਤੀਆਂ ਵਿਦਾਇਗੀ ਦੇ ਤੌਰ 'ਤੇ ਉਸਤਾਦ ਦਾ ਸ਼ੁਕਰਾਨਾ ਕਰਨ ਦੇ ਲਈ। ਇੱਕ ਵਿਚਾਰਾ ਗਰੀਬ, ਹੁਣ ਉਹਦੇ ਕੋਲ ਕੋਈ 2 ਰੁਪਏ ਵੀ ਨਹੀਂ ਵੀ ਮੈਂ ਉਸਤਾਦ ਨੂੰ ਜਾਣ ਲੱਗਾ ਮੱਥਾ ਟੇਕ ਦੇਵਾਂ, ਬੜੀ ਗਰੀਬੀ ਮਨ ਵਿੱਚ, ਅਤੇ ਮਨ ਵਿੱਚ ਭਾਵਨਾ ਹੈ ਕਹਿੰਦਾ ਜਦੋਂ ਮੇਰੇ ਹੱਥ ਕਿਤੇ ਪੈਸੇ ਆ ਗਏ, ਮੈਂ ਕਿਤੇ ਕਮਾ ਲਏ, ਅਤੇ ਸਭ ਤੋਂ ਪਹਿਲਾਂ ਮੈਂ ਉਸਤਾਦ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਪਹਿਲਾਂ ਮੱਥਾ ਟੇਕਣ ਲਈ ਲੈ ਕੇ ਆਵਾਂਗਾ, ਖਾਲੀ ਚੱਲਿਆ ਅੱਜ ਮਨ ਵਿੱਚ ਬੋਝ ਲੈ ਕੇ ਚੱਲਿਆ।
ਜਾਂਦਾ ਜਾਂਦਾ ਕਿਸੇ ਰਸਤੇ ਵਿੱਚ ਕਿ ਮਿੱਤਰ ਪਿਆਰੇ ਕੋਲ ਠਹਿਰਿਆ, ਉਹਦੇ ਨਾਲ ਆਪਣੇ ਮਨ ਦੀ ਵੇਦਨਾ ਜ਼ਾਹਰ ਕੀਤੀ। ਕਹਿਣ ਲੱਗਾ ਭਈ ਇਵੇਂ ਇਵੇਂ ਮੈਂ ਅੱਜ ਬੜਾ ਬਜੂਸੀ ਦੇ ਵਿੱਚ ਉਸਤਾਦ ਨੂੰ ਦੇਣ ਲਈ ਮੇਰੇ ਕੋਲ ਕੁਝ ਵੀ ਨਹੀਂ ਸੀ। ਕਹਿਣ ਲੱਗਾ ਕੋਈ ਗੱਲ ਨਹੀਂ, ਸਾਡੇ ਸ਼ਹਿਰ ਦਾ ਬਾਦਸ਼ਾਹ ਜਿਹੜਾ ਉਹਨੇ ਕਿਹਾ ਜੇ ਲੋੜਵੰਦ ਕੋਈ ਮੇਰੇ ਕੋਲ ਆ ਕੇ ਮੰਗੇ, ਅੰਮ੍ਰਿਤ ਵੇਲੇ ਪਹਿਲਾ ਵਿਅਕਤੀ ਉਹ ਤਾਂ ਜੋ ਮੰਗਦਾ ਦੇ ਦਿੰਦਾ, ਤੇ ਕਿੰਨੇ ਲੋਕ ਝੋਲੀਆਂ ਭਰ ਕੇ ਚਲੇ ਗਏ। ਤੈਨੂੰ ਕਿੰਨੇ ਚਾਹੀਦੇ ਨੇ? ਕਹਿੰਦਾ 2-4 ਰੁਪਏ ਚਾਹੀਦੇ, 5 ਰੁਪਏ ਮਿਲ ਜਾਣ ਤੇ ਬਹੁਤ ਜ਼ਿਆਦੇ। ਕਹਿਣ ਲੱਗਾ ਜਾ। ਇਹ ਕਰਮਕਾਰ ਨੇ ਵੇਖਿਆ ਚੀ ਮੌਕਾ ਮਿਲਦਾ ਉਸਤਾਦ ਨੂੰ ਖੁਸ਼ ਕਰਨ ਦਾ, ਜਾ ਕੇ ਬਹਿ ਗਿਆ ਤੜਕੇ। ਜਾ ਕੇ ਉਹਨੂੰ ਪਤਾ ਲੱਗਿਆ ਵੀ ਅੰਦਰ ਖੜਕਾ ਹੋਣ ਲੱਗਾ, ਕੋਈ ਉੱਠਿਆ ਕੋਈ ਜਾਗਿਆ, ਬਾਦਸ਼ਾਹ ਹੁਣ ਬਾਹਰ ਨਿਕਲੇਗਾ। ਤੇ ਬਾਦਸ਼ਾਹ ਨੇ ਕਿਹਾ ਭਾਈ ਹਾਂ ਭਾਈ ਦੱਸ ਤੇਰੀ ਕੀ ਤਮੰਨਾ ਹੈ? ਜੋ ਕਹੇਗਾ ਉਹ ਪੂਰੀ ਹੋਏਗੀ। ਮੈਂ ਸੈਰ ਕਰਦਾ ਪਿਓ, ਹੁਣ ਸੋਚ ਚ ਪੈ ਗਿਆ ਵੀ ਮੈਂ ਮੰਗਾਂ, 1 ਮੰਗਾਂ, 2 ਮੰਗਾਂ, 5 ਮੰਗਾਂ ਕਿ 50 ਮੰਗਾਂ, ਦੇਣ ਨੂੰ ਤਿਆਰ ਹੈ। ਉਹਦੀ ਦੁਬਧਾ ਵੇਖ ਕੇ ਤੇ ਬਾਦਸ਼ਾਹ ਕਹਿੰਦਾ ਮੈਂ ਇੱਕ ਗੇੜਾ ਲਾ ਕੇ ਆਇਆ ਸੈਰ ਕਰਦਾ। ਕਹਿੰਦਾ ਸੋਚ ਲੈ ਕੋਈ ਨਹੀਂ। ਸੋਚਦਾ ਸੋਚਦਾ ਕਹਿੰਦਾ ਵੀ ਜੇ ਬਾਦਸ਼ਾਹ ਹੁਣ

ਅੱਛਾ ਕਹਿੰਦਾ ਸ਼ੁਕਰ ਹੈ ਕੋਈ ਰਾਜਭਾਗ ਲੈਣ ਵਾਲਾ ਆ ਗਿਆ ਹੈ, ਮੈਂ ਤੇ ਬੜਾ ਦੁਖੀ ਸਾਂ, ਚੰਗਾ ਕੀਤਾ। ਚੋੜਾ ਲਾ ਕੇ ਦੇਣ ਲੱਗਾ, ਆ ਲੈ ਖਿਲਤ, ਆ ਲੈ ਤਾਜ, ਤੂੰ ਰਾਜਭਾਗ ਤੇ ਮੇਰਾ ਖਿਹੜਾ ਛੁੱਟ ਗਿਆ। ਤੇ ਕਹਿੰਦਾ ਬਾਦਸ਼ਾਹ ਹੁਣ ਦੇਣ ਲੱਗਾ ਤੇ ਕਹਿਣ ਲੱਗਾ ਨਹੀਂ ਅਜੇ ਨਹੀਂ, ਇੱਕ ਮੌਕਾ ਇੱਕ ਗੇੜਾ ਹੋਰ ਦੇ ਕੇ ਆ। ਉਹ ਗੇੜਾ ਹੋਰ ਦੇਣ ਚਲਾ ਗਿਆ ਬਾਦਸ਼ਾਹ। ਤੇ ਆਉਂਦਿਆਂ ਨੂੰ ਮਨ ਵਿੱਚ ਆਪਣੇ ਉਸਤਾਦ ਦੀ ਸਿੱਖਿਆ ਆਈ ਵੀ ਇਸ ਮਾਇਆ ਨਾਲ ਗੱਲ ਬਣਦੀ, ਜੇ ਮਾਇਆ ਨਾਲ ਖੁਸ਼ੀ ਹੋਣੀ ਹੁੰਦੀ ਤੇ ਬਾਦਸ਼ਾਹ ਮੈਨੂੰ ਦੇ ਕੇ ਇੰਨਾ ਖੁਸ਼ ਕਿਉਂ ਹੋਵੇ? ਤੇ ਕਹਿੰਦਾ ਰਾਜਭਾਗ ਲਵੇ ਤੇ ਮੇਰੇ ਸਿਰੋਂ ਬੜਾ ਲੱਥੇ। ਹੁਣ ਜਦੋਂ ਬਾਦਸ਼ਾਹ ਦੁਬਾਰਾ ਘੁੰਮ ਕੇ ਆਇਆ ਉੱਥੇ ਹੈ ਹੀ ਨਹੀਂ, ਉਹਨੂੰ ਉਸਤਾਦ ਦੀ ਬਾਤ ਚੇਤੇ ਆ ਗਈ, ਕਿਆ ਕਰਿਆ ਜੇ ਮਾਇਆ ਨਾਲ ਸੁੱਖ ਨਹੀਂ ਜੇ ਖਰੀਦੇ ਜਾ ਸਕਦੇ, ਬਿਸਤਰਾ ਚੰਗਾ ਹੋ ਜਾਏਗਾ, ਨੀਂਦ ਨਹੀਂ ਜੇ ਖਰੀਦੀ ਜਾਣੀ, ਪਦਾਰਥ ਚੰਗੇ ਖਾਣ ਨੂੰ ਮਿਲ ਜਾਣਗੇ, ਪਚਣਗੇ ਕਿਵੇਂ ਜੇ ਅੰਦਰ ਕਾਇਮ ਨਹੀਂ, ਨਿਰੰਕਾਰ ਦੇ ਨਾਲ ਜੁੜੇ ਨਹੀਂ, ਨਿਰੰਕਾਰ ਦੀ ਸਿਫ਼ਤ ਸਲਾਹ ਨਹੀਂ। ਸੱਚੇ ਪਾਤਸ਼ਾਹ ਇੱਥੇ ਇਹੀ ਗੱਲ ਕਰਦੇ ਨੇ ਕਿ ਉਹਦੇ ਨਾਲ ਜੁੜਿਆਂ ਹੀ ਹਰਿਆਵਲ ਜੀਵਨ ਚੋਣੀ ਆਨੰਦ ਧੋਣਾ ਹੈ। ਜਿਨ੍ਹਾਂ ਕੋਲ ਮਾਲਕ ਨਹੀਂ ਉਹਨਾਂ ਕੋਲ ਪਦਾਰਥ ਵੀ ਕਿਸੇ ਕੰਮ ਨਹੀਂ, ਅਤੇ ਜਿਹਦੇ ਕੋਲ ਮਾਲਕ ਹੈ ਉਹ ਭਾਵੇਂ ਭੁੱਖਾ ਹੈ ਪਰ ਰੰਗ ਵਿੱਚ ਰੱਜਿਆ ਹੋਇਆ। ਬੜੇ ਬੜੇ ਫਕਰ ਐਸੇ ਦੁਨੀਆਂ 'ਤੇ ਹੋਏ। ਕਹਿਣ ਲੱਗੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਹੁਣ ਜਿਨ੍ਹਾਂ ਨੇ ਨਾਂ ਨਾਲ ਸਾਂਝ ਨਾ ਪਾਈ, ਨਿਰੰਕਾਰ ਨਾਲ ਸਾਂਝ ਨਾ ਪਾਈ, ਉਹਨਾਂ ਨੇ ਦੋਏ ਭਾਏ ਵਗੁੱਚੀ ਹੈ। ਜਗਜੀਵਨ ਪੁਰਖ ਤਿਆਗ ਕੇ, ਉਹਨਾਂ ਨੂੰ ਤਿਆਗ ਕੇ ਮਾਨਸ ਸੰਧੀ ਆਸ, ਉਹ ਤੇ ਸੰਸਾਰੀ ਲੋਕਾਂ ਕੋਲੋਂ ਮੰਗਣ ਲੱਗ ਪਏ, ਸੰਸਾਰੀ ਲੋਕਾਂ ਤੋਂ ਆਸਾਂ ਲੈ ਕਰਕੇ ਖੌਰੇ ਦੇ ਨਾਲ ਗੱਲ ਬਣ ਜਾਏ। ਜਗਜੀਵਨ ਪੁਰਖ, ਜਿਹੜਾ ਜੀਵਨ ਦੇ ਰਿਹਾ ਸੀ, ਸਾਰੇ ਜੱਗ ਦਾ ਜੀਵਨ ਹੈ, ਸਾਰੇ ਜੱਗ ਨੂੰ ਜਵਾਉਣ ਵਾਲਾ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦਰ ਦਰ ਦਾ ਮੰਗਦਾ ਹੋ ਗਿਆ। ਇਹ ਮਨੁੱਖ ਦੀ ਵਿਰਤੀ ਹੈ, ਚਾਹੁੰਦਾ ਸੁੱਖ ਹੈ, ਹੁੰਦਾ ਦੁਖੀ ਹੈ। ਹੁਣ ਆਪਾਂ 18-18 ਘੰਟੇ ਕੰਮ ਕਰਦੇ ਹਾਂ, ਸੁੱਖ ਲਈ ਕਰਦੇ ਹਾਂ ਆਪਣੇ ਵੱਲੋਂ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਜਨ ਜਨ ਦਾ ਸੇਵਕ ਬਣਦਾ ਹੈ, ਜਨ ਜਨ ਅੱਗੇ ਤਰਲੇ ਲੈਂਦਾ, ਛਨ ਸ਼ਬਾਸ਼ਕਸ਼ ਕਰਦੇ ਨੇ। ਦੁਏ ਭਾਏ ਵਗੁਚੀਏ, ਨਿਰੰਕਾਰ ਨੂੰ ਤਿਆਗ ਕੇ ਜਿੱਥੇ ਮਰਜ਼ੀ ਚਲੇ ਜਾਓ, ਨਿਰੰਕਾਰ ਤੋਂ ਬਾਅਦ ਦੂਜਾ ਮਾਇਆ, ਦੂਜਾ ਰਸਤਾ ਹੀ ਮਾਇਆ ਦਾ ਬਣਦਾ। ਦੁਏ ਭਾਏ ਵਗੁਚੀਏ, ਵਗੁਚੀ ਕਹਿੰਦਾ ਵਗੋਚਾ ਹੁੰਦਾ, ਖੁਆਰ ਹੋਈਦਾ। ਜੇ ਖੁਸ਼ ਹੋਣਾ, ਜੇ ਖੇੜਾ ਚਾਹੀਦਾ ਤੇ ਨਿਰੰਕਾਰ ਨਾਲ ਜੁੜਿਆ ਮਿਲਣਾ ਹੈ, ਤੇ ਜੇ ਟੁੱਟਾ ਹੈ ਤੇ ਉਹ ਨਿਰੰਕਾਰ ਨਾਲ ਟੁੱਟਿਆ। ਗੱਲ ਪਈ ਸੋ ਜਮ ਕੀ ਫਾਸ, ਜਿਉਂ ਜਿਉਂ ਦੂਰ ਹੁੰਦਾ ਗਿਆ ਤਿਉਂ ਤਿਉਂ ਫਸਦਾ ਗਿਆ ਸੰਸਾਰ ਦੇ ਪਦਾਰਥਾਂ ਵਿੱਚ, ਮਾਇਕ ਪਦਾਰਥਾਂ ਵਿੱਚ। ਯਤਨ ਕਰਦਾ ਵੀ ਮੈਨੂੰ ਕਿਤੇ ਸੁੱਖ ਮਿਲ ਜਾਵੇ, ਪਰ ਕਿੱਥੇ, ਸੁੱਖ ਨਾ ਹੀ ਰਹੇ ਹਰ ਭਗਤ ਨਹੀਂ ਹੈਗਾ। ਅਗਲੀ ਬਾਤ, ਜਿਹਾ ਬੀਜੈ ਸੋ ਲੋਣੇ ਮੱਥੇ ਜੋ ਲਿਖਿਆਸ। ਅਸਲ ਬਾਤ ਇਹ ਹੈ ਕਿ ਬੰਦਾ ਆਪਣੇ ਲੇਖ ਆਪ ਲਿਖਦਾ ਹੈ, ਇਹ ਗੱਲ ਚੇਤੇ ਰੱਖ ਲਓ। ਕੋਈ ਕਿਤੋਂ ਲਿਖੇ ਲਿਖਾਏ ਨਹੀਂ ਜੀ ਆਉਂਦੇ, ਮੱਤ ਭੁਲੇਖੇ ਚ ਪਿਆ। ਜਿਹਾ ਬੀਜੇ ਸੋ ਲਾਉਣੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਹ ਅਵਸਥਾ ਹੈ ਸਾਡੀ, ਅਸੀਂ ਆਪਣੇ ਸਿਆਣੇ ਬਣ ਕੇ ਸੰਸਾਰ ਵੱਲ ਨੂੰ ਭੱਜਦੇ ਵੀ ਮੈਂ ਪਦਾਰਥ ਇਕੱਠੇ ਕਰਕੇ ਸੁਖੀ ਹੋ ਜਾ। ਨਹੀਂ ਜੇ, ਸੁੱਖ ਨਾ ਹੀ ਰਹੇ ਹਰ ਭਗਤ, ਭਗਤੀ ਬਿਨਾਂ ਸੁੱਖ ਨਹੀਂ ਹੈ। ਜਗਜੀਵਨ ਅਸਲ ਆਪਣੇ ਮਾਲਕ ਨੂੰ ਤਿਆਗ ਕੇ, ਉਹਦੇ ਗੁਣਾਂ ਨੂੰ ਤਿਆਗ ਕੇ ਔਗੁਣਾਂ ਨਾਲ ਸਾਂਝ ਪਾ ਲਈ ਤੇ ਹੋਏ ਕਿ ਮਾਨ ਸੰਧੀ ਮੱਥੇ ਜੋ ਲਿਖਿਆਸ। ਸਾਡੇ ਕਰਮਾਂ ਮੁਤਾਬਕ ਸਾਡੇ ਮੱਥੇ ਦੀਆਂ ਲਕੀਰਾਂ ਬਦਲਦੀਆਂ ਨੇ, ਚੰਗੀਆਂ ਵੀ ਕਰ ਸਕਦੇ ਹੋ, ਮੰਦੀਆਂ ਵੀ ਕਰ ਸਕਦੇ। ਇਸੇ ਲਈ ਫਰੀਦ ਜੀ ਨੇ ਕਿਹਾ ਸੀ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪਣੇ ਲੇਖ ਬੰਦਾ ਆਪ ਲਿਖਦਾ। ਇਹ ਯਾਦ ਰੱਖਣ ਵਾਲੀ ਬਾਤ ਹੈ, ਚੰਗੇ ਕਰੋਗੇ ਜਿਹੋ ਬੀਜੋਗੇ ਉਹੋ ਜਿਹਾ ਲੁਣੋਗੇ। ਪਾਪ ਬੀਜੇ ਤੇ ਪਾਪ ਹੀ ਉੱਗੇਗਾ, ਪੁੰਨ ਬੀਜੋਗੇ ਪੁੰਨ ਉੱਗੇਗਾ। ਉਹ ਜੱਟ ਵਾਲੀ ਬਾਤ ਨਹੀਂ ਵੀ ਕਿੱਕਰ ਬੀਜੇ ਜੱਟ ਹੰਡੇ, ਉਹਨੂੰ ਕਦਾ ਜਾਂਦਾ ਪੈਂਦਾ ਲੋੜੇ ਪੱਟ। ਲੋੜ ਦਾ ਦਾਖ ਬਿਓਰੀਆਂ ਹੈ, ਬੀਜ ਦਾ ਕਿੱਕਰ ਹੈ, ਕਿੱਕਰ ਦੇ ਬੀਜ ਨੂੰ ਕੰਡੇ ਲੱਗਣਗੇ ਭਾਈ, ਪਾਪ ਨੂੰ ਹਮੇਸ਼ਾ ਕੰਡੇ ਲੱਗਣਗੇ। ਅੱਗੇ ਸ਼ਹਿਨ ਸ਼ਾਰਨ ਕਹਦੇ, ਜਿਹਾ ਬੀਜੇ ਸੋਲਣੇ ਮੱਥੇ ਜੋ ਲਿਖਿਆਸ, ਰਹਿਣ ਵਹਾਣੀ ਪਛਤਾਣੀ
ਉੱਠ ਚੱਲੀ ਗਈ ਨਿਰਾਸ਼। ਹੁਣ ਜੀਵ ਆਤਮਾ ਦੀ

ਸਾਹਿਬ ਬਣੀ ਵੀ ਜਿੱਥੇ ਜੁੜਨਾ ਸੀ ਉੱਥੇ ਜੁੜਿਆ ਨਹੀਂ। ਸੰਸਾਰ ਦੇ ਮਾਇਕ ਪਦਾਰਥਾਂ ਪਿੱਛੇ ਭੱਜ ਭੱਜ ਕੇ ਜਿਹੜੀ ਸਵਾਸਾਂ ਦੀ ਪੂੰਜੀ ਮਿਲੀ ਸੀ ਉਹ ਖਰਾਬ ਕਰ ਲਈ। ਜੀਨਵਨ ਰੂਪੀ ਰੈਣ ਜਿਹੜੀ ਹੈ ਮੁੱਕ ਗਈ। ਰੈਣ ਵਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਇਸ ਢੰਗ ਨਾਲ ਇਹ ਜੀਵ ਆਤਮਾ ਜਿਹੜੀ ਹੈ ਸੰਸਾਰ ਤੋਂ ਨਿਰਾਸ ਹੀ ਚਲੀ ਗਈ। ਆਈ ਜਿਹੜੇ ਕੰਮ ਲਈ, ਆਨੰਦ ਲਈ, ਸੁੱਖ ਲਈ, ਉਹਦੇ ਨਾਲ ਭੇਦ ਹੋਣ ਲਈ, ਜੀਵਨ ਨੂੰ ਮਾਨਣ ਲਈ, ਪਰ ਇਹ ਵਿਚਾਰਾ ਗਰੀਬ ਇਸ ਚੱਕਰ ਚ ਪੈ ਗਿਆ, ਸੱਚ ਨੂੰ ਪਛਾਣ ਨਾ ਸਕਿਆ, ਔਗਣ ਨਾਲ ਭਰਪੂਰ ਹੋ ਗਿਆ ਤੇ ਔਗਣ ਦੁਖੀ ਕਰਦੇ ਨੇ। ਸੰਸਾਰ ਤੋਂ ਨਿਰਾਸ ਹੋ ਕੇ ਚਲਾ ਗਿਆ। ਜਿਸ ਕੰਮ ਲਈ ਭਾਈ ਪ੍ਰਾਪਤ ਮਾਨਖ ਦੇਹਰੀਆ ਸੀ ਨਾ, ਬਿਲ ਸਾਧ ਸੰਗਤ ਭੱਜ ਕੇਵਲ ਨਾਮ ਨਹੀਂ ਕਰ ਸਕਿਆ। ਜਿਨ ਕਹੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ। ਸੁਣ ਕੇ ਦੂਜੇ ਪਾਸੇ ਖਲਾਸ ਹੋ ਕੇ ਕਿਵੇਂ ਗਏ, ਮੁਕਤ ਹੋ ਗਏ ਕਿਹੜੇ ਗਏ, ਆਨੰਦ ਮਾਣ ਕੇ ਸੰਸਾਰ ਤੋਂ ਕਿਹੜੇ ਗਏ, ਕਿਹਨਾਂ ਨੇ ਜੀਵਨ ਨੂੰ ਖੇੜੇ ਦੇ ਰੂਪ ਵਿੱਚ ਮਾਣ ਲਿਆ, ਉਹਨਾਂ ਨੇ ਜਿਨ ਕਹੋ ਸਾਧੂ ਭੇਟੀ, ਜਿਹਨਾਂ ਨੂੰ ਸਾਧੂ ਰੂਪੀ ਗੁਰੂ ਟੱਕਰ ਗਿਆ, ਜਿਹਨਾਂ ਗੁਰੂ ਕੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨ ਲਿਆ, ਉਹਨਾਂ ਦੇ ਜੀਵਨ ਵਿੱਚ ਖਲਾਸੀ ਆ ਗਈ। ਉਹ ਟੁੱਟ ਗਏ ਜਮਾਂ ਦੇ ਫਾਹੀ, ਟੁੱਟ ਗਏ ਸਾਰੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਇਹ ਹਾਲਾਤ ਹੈ ਲੋਕਾਂ ਦੀ, ਇਸ ਕਰਕੇ ਹੇ ਮੇਰੇ ਮਾਲਕ ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਉਸ ਨਿਰੰਕਾਰ ਦੇ ਦਰਸ਼ਨ ਦੀ ਪਿਆਸ ਪੈਦਾ ਹੋ ਗਈ। ਕਿਆ ਕਰੇ ਜਦੋਂ ਪਿਆਸ ਪੈਦਾ ਹੋ ਗਿਆ ਨਾ, ਸਭ ਤੋਂ ਵੱਡਾ ਹੈ ਸਮਝ ਲਓ ਪਿਆਸਾ। ਫਿਰ ਵਿਅਕਤੀ ਯਤਨ ਕਰੇਗਾ ਪਿਆਸ ਮਿਟਾਉਣ ਦਾ, ਅੱਜ ਨਹੀਂ ਕੱਲ੍ਹ ਜ਼ਰੂਰ ਮਿਟਾ ਲਏਗਾ। ਕਰ ਕਿਰਪਾ ਪ੍ਰਭੂ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਤੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਤੇਰੇ ਨਾਲ ਮਿਲਾਪ ਦੀ ਅੰਦਰ ਰੀਝ ਪੈਦਾ ਹੋ ਜਾਏ, ਇਹ ਮੇਰੇ ਤੇ ਅਰਦਾਸ ਬੇਨਤੀ, ਮੇਰੇ ਤੇ ਕਿਰਪਾ ਕਰ। ਤੇ ਕਰ ਤੂੰ ਸਕਦਾ ਤੁਧ ਬਿਨ, ਪ੍ਰਭ ਦੁੱਧ ਬਿਨ ਦੂਜਾ ਕੋ ਨਹੀਂ। ਨਾਨਕੀ ਅਰਦਾਸ ਮੇਰੀ ਜੀਵ ਦੀ, ਤੇਰੇ ਅੱਗੇ ਅਰਦਾਸ ਬੇਨਤੀ ਹੈ ਕਿ ਤੇਰੇ ਤੋਂ ਬਿਨਾਂ ਦੂਜਾ ਨਹੀਂ ਹੈ ਜੋ ਸਾਨੂੰ ਇਸ ਸੰਸਾਰ ਦੇ ਮਾਇਆ ਦੇ ਖਲਾਸ ਵਿੱਚੋਂ, ਬੰਧਨਾਂ ਵਿੱਚੋਂ ਮੁਕਤ ਕਰ ਸਕੇ, ਸਾਨੂੰ ਆਪਣੇ ਨਾਲ ਜੋੜ ਸਕੇ। ਤੇ ਸ਼ਹਿਨਸ਼ਾਹ ਰਹਿਮਤ ਕਰਦੇ ਨੇ, ਇਸ ਤਰ੍ਹਾਂ ਅਰਦਾਸ ਵਿੱਚੋਂ ਨਿਰੰਕਾਰ ਦੀ ਕਿਰਪਾ ਵਰਸਦੀ ਹੈ। ਅਸਾੜ੍ਹ ਸਵੰਦਾ ਤਿਸ ਲੱਗੈ, ਜਿਹੜਾ ਅਸਾੜ੍ਹ ਤਪੰਦਾ ਸੀ, ਤਪਦੀ ਉਮਰ ਸੀਗੀ, ਤਪਦਾ ਜੀਵਨ ਸੀ ਸਾਰਾ, ਹੁਣ ਅੰਦਰ ਚਾਹ ਪੈਦਾ ਹੋ ਗਈ, ਮਿਲਣ ਦੀ ਆਸ ਪੈਦਾ ਹੋ ਗਈ, ਨਿਰੰਕਾਰ ਦੇ ਨਾਮ ਨਾਲ ਸਾਜ ਬਣ ਗਈ, ਸਾਧੂ ਦਾ ਸੰਗ ਮਿਲ ਗਿਆ, ਗੁਰੂ ਦੀ ਪ੍ਰਾਪਤੀ ਹੋ ਗਈ। ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਗੁਰੂ ਦੀ ਕਿਰਪਾ ਨਾਲ ਨਿਰੰਕਾਰ ਦੇ ਚਰਨ, ਨਿਰੰਕਾਰ ਦੇ ਚਰਨ ਕੀ ਨੇ, ਉਹਦੇ ਗੁਣ, ਉਹਦੀ ਸਿਲਸਿਲਾ ਮੇਰੇ ਹਿਰਦੇ ਚ ਵਸ ਗਈ। ਅਸਪਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਉਹਨਾਂ ਦਾ ਜੀਵਨ ਸੁੱਖਾਂ ਵਾਲਾ ਹੋ ਗਿਆ, ਰਹਿਮਤ ਹੋ ਗਈ, ਗੁਰੂ ਦੇ ਆਖੇ ਲੱਗ ਕੇ ਸੱਚੇ ਪਾਤਸ਼ਾਹ ਨਾਲ ਨੇੜਤਾ ਬਣ ਗਈ। ਗੁਰੂ ਕਿਰਪਾ ਕਰੇ, ਹਾਜ਼ਰੀ ਭਰ ਰਹੀ ਹੈ ਸਿੱਖ ਸੰਗਤ ਸੰਗਰਾਂਦ ਦਾ ਦਿਨ ਜਾਣ ਕਰਕੇ, ਗੁਰੂ ਕਿਰਪਾ ਕਰੇ ਸਾਰਾ ਮਹੀਨਾ ਨਿਰੰਕਾਰ ਦੇ ਗੁਣ ਗਾਉਂਦਿਆਂ ਸਾਡਾ ਨਿਕਲ ਜਾਏ, ਸਾਡੇ ਜੀਵਨ ਵਿੱਚ ਵੀ ਠੰਡਕ ਸੁਹੰਦਾ ਲੱਗਣ ਵਾਲੀ ਬਾਤ ਜਿਹੜੀ ਉਹ ਪੈਦਾ ਹੋ ਜਾਏ। ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਤੌਰ 'ਤੇ ਗੁਰਬਾਣੀ ਦਾ ਸਤਿਕਾਰ ਕੀਤਾ ਗਿਆ। ਸ਼ਹਿਨਸ਼ਾਹ ਸਾਹਿਬ ਦੀ ਹਾਜ਼ਰੀ ਲੇਖੇ ਲਾਏ, ਫੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੀਆਂ ਆਈਆਂ, ਸ਼ਬਦ ਹੋ ਤੰਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ,
ਦੋਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗਲਾ ਸਮਰਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰ ਤਨ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਰ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕੰਧੇਰੇ ਕਹੇ ਨਾਮ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜੇ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਘਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜ ਅਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸਗੋਦੀ ਪਾਛੇ ਦਸੂ ਜੀ ਪ੍ਰਿਥਮ ਭਗਵਤੀ ਚਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜੁਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਾਰਨ ਉਹਨੇ ਧਿਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਹਰ ਸੱਚੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹਿ ਦੇਖ ਨਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤੇ ਕੇਸਾ ਸਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਾਹਿਬ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਮੂੰਗੇ ਡੁਗ ਡੁਗ ਅਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਾਹਿਤਾ ਜਿਉ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਪ੍ਰਦਰਸ਼ਨ ਦਾ ਸੇਵਾ ਸਮਾਨ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਾ ਧਾਰ ਪਿਤਾ ਜੀ ਆਪ ਦੇ ਚਰਨ ਕਰਨਾ ਜਰਦਾਰ ਸਿੰਘ ਤਾਂ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦਾ ਦੇ ਕੇ ਹਰ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਦਾ ਪਿਤਾ ਜੀ ਗਿਰੀ ਨਿਵਾਜ ਰਾਗੀ ਸਿੰਘ ਨੇ ਆਪਦੇ ਚਰਨਾਂ 'ਚ ਬੈਠ ਕੇ ਘਾਸਾ ਕੀ ਵਾਲ ਸਬੂਲ ਕੀਤੇ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਉਤਾਰ ਕੀਤੀ ਗਿਰੀ ਭਾਈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਚਾਂਡ ਕੇ ਵਾਸਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਂਡ ਬਲ ਬੁੱਧੀ ਬਖਸ਼ਿਸ਼ ਕਰੋ ਸਰ ਜੀ ਇਸ ਖੁਸ਼ੀ ਵਿੱਚ ਆਪ ਦਰ ਕਰ ਸਕਦਾ ਸਰ ਬਕੇਰ ਸਿੰਘ ਦੇ ਸਾਲ ਦੇ ਪਰਿਵਾਰ ਵੱਲੋਂ ਅੱਜ ਦੇ ਰੰਗਾਂ ਦੇਖਣ ਸਰ ਪਿਤਾ ਜੀ ਪਰਿਵਾਰ ਤਨ ਮਨ ਧੰਨ ਸੇਵਾ ਕਰਨ ਸਰ ਬਖਸ਼ਿਸ਼ ਕਰੋ ਪਰਿਵਾਰ ਦੀ ਸੇਵਾ ਪ੍ਰਵਾਨ ਕਰੋ ਉਹਨਾਂ ਚੰਗਾ ਮਾਹੌਲ ਬਖਸ਼ੋ ਸੇਵ ਪਰਿਵਾਰ ਦੀ ਗਿਰੀ ਮਹਾਰਾਜ ਕਾਰੋਬਾਰਾਂ 'ਚ ਵਾਧੇ ਬਖਸ਼ੋ ਕਾਰੋਬਾਰਾਂ 'ਚ ਚਾਂਦੀ ਕਲਾ ਬਖਸ਼ੋ ਕਾਰੋਬਾਰ ਚਾਂਦੀ ਕਲਾ ਬਖਸ਼ੋ ਦਿੱਤਾ ਕਿਰਪਾ ਕਰੋ ਉਹਨਾਂ 'ਚ ਪਾਤਸ਼ਾਹ ਜੀ ਸ਼ਾਮ ਨੂੰ ਚਾਂਦੀ ਕਲਾ ਬਖਸ਼ਿਸ਼ ਕਰਨੀ ਦਿਨ ਡੁਗਣੀ ਰਾਤ ਡੁਗਣੀ ਤੱਕੀ ਬਖਸ਼ਿਸ਼ ਕਰਕੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ 'ਚ ਸੇਵਾ ਦੀ ਭਾਵਨਾ ਬਖਸ਼ਿਸ਼ ਕਰ ਕਿਰਪਾਲਤਾ ਕਰੋ ਸੇਵਾ ਦੀ ਭਾਵਨਾ ਬਖਸ਼ਿਸ਼ ਕਰੋ ਸਾਰੇ ਦੁਸ਼ਵਾਰ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਚਾਂਦੀ ਚਾਂਦੀ ਕਲਾ ਕਰਨੀ ਕਮਾਈਆਂ ਸਫਲ ਕਰੋ ਦਾਤਿਆਂ ਇਲਾਜ ਪਤ ਰੱਖੋ ਜੀ ਰਤਾਰ ਕਿਰਪਾ ਕਰੋ ਕਰੀਬ ਸੱਚੇ ਪਾਤਸ਼ਾਹ ਗੁਰੂ ਸਾਹਿਬ ਰਤਾਰ ਪਿਤਾ ਜੀ ਅਸਾਠ ਸੁਣਦਾ ਸੁਰ ਮੰਨ ਕੇ ਜਿਸ ਮਨ ਹਰ ਚਰਨ ਨਿਵਾਸ ਕਿਰਪਾ ਰਤਾਰ ਪਿਤਾ ਜੀ ਅੱਜ ਹਰ ਦਾ ਮਹੀਨਾ ਚੜਿਆ ਸੁਪਨਾ ਸੰਗਰਾਂਦ ਹੈ ਰਤਾਰ ਪਿਤਾ ਜੀ ਆਪਦੇ ਚਰਨਾਂ 'ਚ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਆਪ ਚਰਨ ਪਸਦੇ ਹਾਂ ਬੇਅੰਤ ਪੁਰਾਣ ਵੱਲੋਂ ਆਪਦੇ ਚਰਨਾਂ 'ਚ ਪਾਤਸ਼ਾਹੀ ਭਰੀ ਜਾ ਰਹੀ ਹੈ ਕਿਰਪਾ ਰਤਾਰ ਜੀ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਮੱਛੀਆਂ ਦਾਤਾਂ ਵਿੱਚੋਂ ਗਿਰੂ ਆਏ ਪੁੱਤਰ ਕਰਾਪ ਸ਼ਾਦੀ ਦੇ ਕੇ ਤਿਆਰ ਕਰਾ ਰਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਤਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਿਰੋ ਦਤਾਰ ਪਿਤਾ ਜੀ ਆਪ ਦੇ ਪਿਤਾ ਚਰਨ ਹੁੰਦੇ ਆ ਗਿਰੀ ਮਹਾਰਾਜ ਆਪ ਦਾ ਕਦ ਸਦਾ ਸੇਵਕ ਪਰਿਵਾਰਾਂ ਵੱਲੋਂ ਦਤਾਰ ਪਿਤਾ ਸੰਗਰਾਂਦ ਦੀ ਖੁਸ਼ੀ ਵਿੱਚ ਆਪ ਦੇ ਚਰਨਾ ਗਿਰੀ ਮਹਾਰਾਜ ਸੇਵਾ ਕਰ ਰਹੇ ਦਤਾਰ ਪਿਤਾ ਜੀ ਬਖਸ਼ਿਸ਼ ਕਰੋ ਬੇਅੰਤ ਮਾਇਆ ਭੇਟਾ ਕਰ ਰਹੇ ਪ੍ਰਵਾਨ ਕਰੋ ਆਪ ਦਰ ਕਸ਼ਵਾਦਾ ਦਤਾਰ ਜੀ ਗੁਰੂ ਸਾਹਿਬ ਦੇ ਪਾਤਸ਼ਾਹ ਜੀ ਸਰਦਾਰ ਬਲਬੀਰ ਸਿੰਘ ਪਰਿਵਾਰ ਦੀ ਸੁਖਸ਼ਾਂ ਦੀ ਚੜ੍ਹ ਕਲਾ ਵਾਸਤੇ ਅਰਦਾਸ ਗਿਰੀ ਮਹਾਰਾਜ ਕਰਵਾਉਂਦੇ ਨੇ ਪ੍ਰਵਾਨ ਕਰੋ ਗਿਰੀ ਭਾਈ ਮਹਿੰਦਰਪਾਲ ਸਿੰਘ ਵੱਲੋਂ ਪਰਿਵਾਰ ਸੁਖਸ਼ਾਂ ਦੀ ਚੜ੍ਹ ਕਲਾ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈਆ ਪ੍ਰਵਾਨ ਕਰੋ ਡਾਕਟਰ ਮੱਚੀ ਗੁਰਸਿਮਰ ਕੌਰ ਮਾਵੀ ਅੱਜ ਪਾਤਸ਼ਾਹ ਜੀ ਡਾਕਟਰੀ ਅਸੀਂ ਸ਼ੁਰੂ ਕੀਤੀ ਹੈ ਆਪ ਬਖਸ਼ਿਸ਼ ਕਰਨੀ ਬੱਚੀ ਦੇ ਸਿਰ ਤੇ ਮਿਹਰ ਹੱਥ ਰੱਖਣਾ ਤੰਦਰੁਸਤੀ ਬਖਸ਼ੋ ਲੰਮੀ ਆਗੇ ਬਖਸ਼ੋ ਅਤੇ ਬੱਚੀ ਨੂੰ ਆਪਣੇ ਇਸ ਕਾਰੋਬਾਰ ਵਿੱਚ ਸਫਲ ਦਾ ਇਲਾਜ ਬਖਸ਼ਿਸ਼ ਕਰਕੇ ਗਿਰੀ ਮਹਾਰਾਜ ਸੰਪੂਰਨ ਦਾ ਦਾਜ ਬਖਸ਼ਿਸ਼ ਕਰਕੇ ਸੰਪੂਰਨ ਗਿਰੀ ਮਹਾਰਾਜ ਡਾਕਟਰੀ ਦਾਜ ਬਖਸ਼ਿਸ਼ ਕਰੋ ਬਖਸ਼ਿਸ਼ ਕਰੋ ਦਾਰ ਸਾਰੇ ਮਾਵੀ ਪਰਿਵਾਰ ਵਿੱਚ ਤੰਦਰੁਸਤੀ ਸੁਖ ਸ਼ਾਂਤੀ ਚੜ੍ਹ ਕਲਾ ਕਰਨੀ ਮਾਵੀ ਪਰਿਵਾਰ ਨੂੰ ਦਿੱਤਾ
बेअंत बेअंत माया आप जाना पिता की जी भगवान को कृपा करो, दाते इलाज पर रखो, जो सदा इस आपने सेवा करनी शुभकामना आश्रम पूरी करनी जो सेवा की दाद बचा की बात रखो मैं तरह के दर दाते आप राजपत रखो जी की भाई काका अंगद वीर सिंह की चर्च करा वास्ते की भाई परिवार में बेअंत माया करते भगवान को तार बख्शिश करो, बच्चे तंदुरुस्ती बख्शो, लंबी आयु बख्शो, माता पिता तरह देश को आगे करो चरण करने के लिए भाई सारे परिवार में तंदुरुस्ती सुख चांदी चर्च कला करनी दाते इलाज पत्र रखो जी की भाई सीमा सैनी की चाटी कला वास्ते परिवार को बेहतर मैं पेटे प्रवान करो रहा भाई तीर सिंह परिवार शिक्षा की चाटी कला वास्ते बेहतर मैं लिखा रुपये प्रवान करो सिद्धार्थ कुलवंत सिंह सिद्धू परिवार शिक्षा की चाटी कला वास्ते गिर महाराज आगे चरणा जो टस लैंड हैं बेहतर मैं लिखा रुपये प्रवान करो गिर महाराज सेव करने शुभकामना पूर्ण करो कमाइया सफल करो जी सिद्धार गुरुदेव सिंह परिवार शिक्षा की चाटी कला वास्ते बेनती कर रहे हैं गिर महाराज बेहतर मैं पेटे प्रवान करो रहा कृपा करो सच्चे पातशाह जी मेहनत करो रहा अमृत वेले तो लैके दाती आई सब संगतान जी आजी दात प्रवान करो घड़िया लिख के लाओ संगतों का दर से तेरह पेटा प्रवान शुभकामना पूर्ण करो जी जिम्मे कृपा करो आप चरणा नगर चुट सेवाड़िया प्रवान करनी आपके चरणा सेवा कर रहे सारे टैली संघा सिंगड़िया तंदुरुस्ती बख्शो चाटी कर बख्शो जो सदा इसे तरह ही अपने चरणा की सेवा की भावना की पालता करो जी प्रवाज मेहर करो छह कौम खालसा बंधु एकता स्वाग प्याज बच्चे करके सतमद दात बख्शो चैनल जोड़ो गुरबाणी का प्यार पालता करो दार मेहर करो दूर दराज कर बैठिया लाइव कर सर्व करी सारी संगत हाल जी प्रवान करो घड़िया लेके लाओ संघ का दर से तेरह फुट पेटा प्रवान कर दार संगतों ने आप नुद्ध बख्शे ने गरीब संगत आप चरणा धनबाद कर दें शुक्रिया अदा कर दें बेहद माया ऑनलाइन गुरुघर में गुरुघर सेवा सिंह दार संगत माया पेटा कर चैनल प्रवान करो बच्चा का भी कमाइया समर पुरुष का जवाब दे बखरी कार्य के बाद लगता था ये सचपा चार डर कर सरदा जस करणदीप सिंह रोहार दी चाटी कला वास्ते बेनती कर दिया मैं तो मैं पेटा प्रवान करो दता बख्शिश करो सारे सकदानियां चरणा माया प्रवान करनी पेटा प्रवान करनी सब ने दता अरदासा बेनती चरणा प्रवान करनी कृपा दा करो देखो दता आपने कृपा की पिछला जेठ का महीना दता जी अपने भाने अंदर सुखा का बतेरा कीता है आपके भाने अंदर सुखा का प्रतीत होया है आप मेहर करो हर का महीना चढ़िया है सब वास्ते सुखा का प्रीत करना सब संगतान शुभकामना बख्शिश करना गरीब ना कृपा करो मेन बोले सब के जाना किसा कि सब तो मेरा कर नहीं दिता मेर करो सब सकते चैनल जोड़ बनाने का प्यार बख्शो हम पवित्र रुकमाई बख्शे गुरु हंस दार पिता जी हो बख्शिश करो मेहर करो अमृत सच्चे पातशाही अगले प्रोग्राम की अरंभता वास्ते आज्ञा बख्शो रहते कार के चैनल तुरा दिन बनाओ शुद्ध अति पुत्र सेवा की मात्र दार सही प्यारे मेरा दिन मेरा हाथ नाम जता हुआ नानक नाम कर दी कला तेरे वाहेगुरु जी का खालसा वाहेगुरु जी की फतेह दोहरा आज्ञा भई अकाल की तभी चलायो।

0: ਸੁਨਿਹਾਲ ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਘਟ ਘਟ ਸੁਰ ਨਰ ਸਹਿਜ ਸਮਾਦ ਭਰਪੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਚੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਿਜ ਧਿਆਨ ਛੂਟੈ ਗੁਰਮੁਖ ਹਰ ਗੁਰ ਗਿਆਨ ਨਾ ਜਮ ਦੂਤ ਦੂਖ ਤਿਸ ਲਾਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਵਛਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ ਦੁਖ ਮਿਟੈ ਸੱਚ।

ਅਸ਼ਟਪਦੀਆ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਅਨ।

ਆਏ ਜੇ ਤਿਸ ਭਾਵੈ ਦੇ ਵਡਿਆਈ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ ਅੱਗੋ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਏ।

ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੂ ਵਹਿ ਦੁੱਖ ਜੋ ਤਿਸ ਭਾਵੈ ਸੂਥੀਐ ਨਾਨਕ ਕਿਆ ਮਨੁੱਖ ਆਸਾ ਮਹੱਲਾ ਪਹਿਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਗੁਰੂ ਕਿਰਪਾ ਕਰੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ ਜੀ। ਭੁੱਲਾਂ ਨਾ ਚਿਤਾਰਦੇ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਜੋ ਅਸਾੜ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਉਹਦੇ ਸੰਬੰਧ ਵਿੱਚ ਵਿਸ਼ੇਸ਼ ਕੀਰਤਨ ਹਾਜ਼ਰੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫੁੱਲਾਂ ਚ ਤਾਂ ਦੇਖੀਵਾ ਫਤਿਹ ਬੁਲਾਓ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮਹਾਰਾਸ਼ਟਰ ਦੇ ਸੀ ਔਰ ਉਹਨਾਂ ਦੇ ਜਿੰਨੇ ਤੁਸੀਂ ਸ਼ਬਦ ਦੇਖਦੇ ਹੋ ਬੀਠੁਲਾ ਦਾ ਪ੍ਰਯੋਗ ਪਰਮਾਤਮਾ ਲਈ ਕੀਤਾ ਔਰ ਨਾਲ ਸਮੁੰਦਰ ਸਾਗਰ ਕਿਉਂਕਿ ਉਹਦੇ ਨਾਲ ਤੁਸੀਂ ਦੇਖਦੇ ਹੋ ਸਮੁੰਦਰ ਹੈ ਸੋ ਕੈਸੀ ਸਿਮਲੀਜ਼ ਦੇ ਭਗਤ ਵਰਤਦੇ ਨੇ ਔਰ ਕਿਸ ਤਰ੍ਹਾਂ ਉਸ ਵਾਹਿਗੁਰੂ ਦੇ ਨਾਲ ਆਪਣਾ ਸਪਿਰਚੁਅਲ ਕਮਿਊਨੀਕੇਸ਼ਨ ਕਰਦੇ ਨੇ

ਹੋਜਾ ਪੁੱਲਾ ਚੁੱਕਣ ਦੀ ਖਿਮਾ ਜੀ ਇਸ ਗੁਰੂ ਘਰ ਨੇ ਐਸਾ ਅੱਛਾ ਮਾਹੌਲ ਸਿਰਜਿਆ ਔਰ ਸਤਿਗੁਰੂ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾ ਰਹੇ ਨੇ ਉਸ ਕਰਕੇ ਸੰਗਤਾਂ ਸਾਰੀਆਂ ਪ੍ਰਸੰਨ ਚਿੱਤ ਹੋ ਕੇ ਉਹ ਵੀ ਸਬਕ ਦੁਹਰਾ ਰਹੀਆਂ ਨੇ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ ਸੀ ਗੁਰੂ ਮਾਨਿਓ ਗ੍ਰੰਥ ਔਰ ਖੋਜ ਸ਼ਬਦ ਮੈਂ ਆਓ ਸਾਰੇ ਸਾਡੀਆਂ ਭੁਲਾਨਾ ਚਿਤਾਰਨਾ ਸੀਸ ਦੇਣਾ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਸੰਤ ਵਿੱਚ, ਬਿਲਾਵਲ ਸਾਹਿਬ ਦੇ ਬਸੰਤ ਵਿੱਚ ਅਸੀਂ ਮਿਲ ਕੇ ਸਾਰੇ ਬੱਚੇ ਸ਼ਾਨ ਪੇਸ਼ ਕਰਨਗੇ, ਉਸ ਤੋਂ ਬਾਅਦ ਸ਼ਬਦ ਗਾਇਨ ਹੋਏਗਾ। ਆਓ ਪਿਆਰ ਨਾਲ ਸਰਵਣ ਕਰੋ ਜੀ।

ਸਰਤਾਜ ਜੀ, ਮਾਂ ਰਣਜੀਤ ਸਿੰਘ ਜੀ, ਨਿਰਮਲ ਸਿੰਘ ਜੀ ਸੂਰਾ, ਭਾਈ ਮਨਮੋਹਨ ਸਿੰਘ ਜੀ, ਬਹੁਤ ਹੀ ਪਿਛਲੇ 30-40 ਸਾਲਾਂ ਤੋਂ ਸੇਵਾ ਕਰ ਰਹੇ ਹਨ ਅਮੈਰੀਕਾ ਵਿੱਚ, ਬੇਰੀਏ 'ਚ ਬੱਚਿਆਂ ਨੂੰ, ਹਜ਼ਾਰਾਂ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਹੈ ਅਤੇ ਹੁਣ ਵੀ ਸਿਖਾ ਰਹੇ ਹਨ। ਇਹਨਾਂ ਗੁਰੂ ਮਹਾਰਾਜ ਦੇ ਨਾਲ ਨਾਲ ਇਹਨਾਂ ਰੂਹਾਂ ਦਾ ਵੀ ਆਸ਼ੀਰਵਾਦ ਹੈ ਨਾਲ। ਆਓ ਰਲ ਕੇ ਇਹ ਸ਼ਬਦ ਗਾਇਨ ਕਰੀਏ, ਇਨ ਵਿਦ ਦੇਹ ਮਨ ਹਰਿਆ।

ਸੰਤ ਦੇ ਕਈ ਪ੍ਰਕਾਰ ਹਨ। ਬਿਲਾਵਲ ਸਾਹਿਬ ਦਾ ਬਸੰਤ ਜੋ ਕਿ ਹੁਣੇ ਸਰਵਣ ਕੀਤਾ, ਬਸੰਤ ਹਿੰਡੋਲ ਇੱਕ ਬੰਦਿਸ਼ ਹੈ ਜੋ ਕਿ ਪੁਰਾਤਨ ਕੀਰਤਨੇ ਗਾਉਂਦੇ ਸਨ। ਮਾਰਵਾ ਥਾਟ ਹਿੰਡੋਲ ਅਤੇ ਬਸੰਤ ਦਾ ਮਿਸ਼ਰਣ, ਇੱਕ ਹਿੰਡੋਲ ਬਿਲਾਵਲ ਦਾ ਮਿਸ਼ਰਣ ਵੀ, ਉਹ ਵੀ ਬਸੰਤ ਗਾਇਆ ਜਾਂਦਾ ਹੈ। ਫਿਰ ਬਸੰਤ ਬਹਾਰ ਦੋ ਰਾਗਾਂ ਦਾ ਮਿਸ਼ਰਣ ਕਰਕੇ ਉਹਨਾਂ ਦਾ ਵੀ ਗਾਇਨ ਕੀਤਾ ਜਾਂਦਾ ਹੈ। ਸੋ ਚਾਰ ਪੰਜ ਰਾਗ ਹਨ, ਅਲੱਗ ਅਲੱਗ ਉਹਨਾਂ ਦਾ ਗਾਇਨ ਹੁੰਦਾ ਹੈ। ਪੂਰਬੀ ਬਸੰਤ ਸਭ ਤੋਂ ਪਾਪੂਲਰ ਜੋ ਹੈ, ਉਸਦਾ ਗਾਇਨ ਬਹੁਤ ਹੀ ਪਾਪੂਲਰ ਹੈ। ਮੋਸਟਲੀ ਤੁਸੀਂ ਦਰਬਾਰ ਸਾਹਿਬ ਦਾ ਸੁਣਦੇ ਹੋ ਜਦੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ, ਨਾਨਕ ਤਨਾ ਬਸੰਤ ਹੈ, ਜਦਕਿ ਉਹ ਬਸੰਤ ਰਾਗ ਸ਼ਬਦ ਨਹੀਂ ਸਲੋਕ ਹੈ। ਪਰ ਬਹੁਤ ਹੀ ਬਸੰਤ ਦੇ ਜਿਹੜੇ ਪ੍ਰਕਾਰ ਹਨ ਬਹੁਤ ਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮ ਵਿੱਚ ਹੈ, ਮੌਤ ਵੀ ਹੁਕਮ ਵਿੱਚ ਹੀ ਹੈ। ਜੋ ਜਨਮ ਦੇਣ ਵਾਲਾ ਹੈ ਉਹੀ ਮਾਰਨ ਵਾਲਾ ਹੈ। ਅਗਰ ਜਨਮ ਵਾਹਿਗੁਰੂ ਦੇ ਹੁਕਮ ਵਿੱਚ ਲਿਆ ਹੈ ਤੇ ਮਰਨਾ ਵੀ ਉਹਦੇ ਹੁਕਮ ਵਿੱਚ ਹੀ ਪਵੇਗਾ। ਸਾਹਿਬ ਕਹਿੰਦੇ ਇਸ ਗੱਲ ਨੂੰ ਦ੍ਰਿੜ ਕਰਕੇ ਰੱਖਣਾ ਚਾਹੀਦਾ ਹੈ। ਸਾਹਿਬ ਕਹਿੰਦੇ ਤੁਹਾਡੇ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਜੋ ਹੁਕਮ ਨੂੰ ਕਬੂਲ ਕਰ ਲੈਂਦੇ ਨੇ ਉਹ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈਂਦੇ ਨੇ, ਜੋ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਤੇ ਪ੍ਰਭੂ ਦੀ ਖੁਸ਼ੀ ਨਹੀਂ ਹੁੰਦੀ। ਜਦਕਿ ਹੁਕਮ ਮੰਨਣ ਇਨਕਾਰੀ ਹੋਣ ਵਾਲੇ ਨੂੰ ਵੀ ਉਸੇ ਰਾਹ ਚੋਂ ਹੀ ਲੰਘਣਾ ਪੈਂਦਾ ਹੈ, ਹੁਕਮ ਤੇ ਮੰਨਣਾ ਹੀ ਪੈਂਦਾ ਹੈ। ਇੱਕ ਰੋ ਕੇ ਮੰਨਦਾ, ਇੱਕ ਹੱਸ ਕੇ ਮੰਨਦਾ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੇ ਤੇ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਣਾ। ਵਾਹਿਗੁਰੂ ਦੇ ਹੁਕਮ ਅਨੁਸਾਰ ਬਹੁਤ ਹੀ ਪਿਆਰੇ ਗੁਰਸਿੱਖ ਗੁਰੂ ਕੇ ਸ਼ਰਧਾਲੂ ਸਤਿਕਾਰਯੋਗ ਸਵਰਗਵਾਸੀ ਸਰਦਾਰ ਰਤਨ ਸਿੰਘ ਜੀ ਚੇਰਾ, ਜੋ ਵਾਹਿਗੁਰੂ ਦੇ ਹੁਕਮ ਅਨੁਸਾਰ ਇਸ ਸਮਾਜ ਲੋਕ ਵਿੱਚ ਆਏ, ਜਿਤਨੀ ਆਰਜਾ ਵਾਹਿਗੁਰੂ ਨੇ ਬਖਸ਼ੀ ਉਸ ਨੂੰ ਭੋਗਦਿਆਂ ਸੰਸਾਰ ਦੀ ਯਾਤਰਾ ਕਰਦੇ ਹੋਏ ਆਪਣਾ ਜੀਵਨ ਸਫਲ ਕਰ ਗਏ ਹਨ, ਕਿਉਂਕਿ ਗੁਰੂ ਨਾਲ ਜੁੜੇ ਹੋਏ ਸਨ ਤੇ ਪਰਿਵਾਰ ਨੂੰ ਵੀ ਉਹਨਾਂ ਨੇ ਇਸੇ ਪਾਸੇ ਹੀ ਲਾਇਆ ਹੈ। ਸਾਰਾ ਪਰਿਵਾਰ ਗੁਰੂ ਨਾਲ ਜੁੜਿਆ ਹੋਇਆ ਹੈ, ਉਹਨਾਂ ਦੇ ਸਪੁੱਤਰ ਵੀ ਗੁਰੂ ਦੇ ਨਾਲ ਜੁੜੇ ਹੋਏ ਹਨ, ਪਰਿਵਾਰ ਜੁੜਿਆ ਹੋਇਆ ਹੈ, ਗੁਰੂ ਘਰ ਦੀ ਹਾਜ਼ਰੀ ਭਰਦੇ ਹਨ ਆ ਕੇ। ਔਰ ਸਮਾਂ ਆਪਣੇ ਕੋਲ ਘੱਟ ਹੈ, ਦੋ ਤਿੰਨ ਸ਼ਬਦ ਦਾ ਕੀਰਤਨ ਰਾਹੀਂ ਆਪਾਂ ਨੇ ਸੱਚੀ ਤੇ ਸੁੱਚੀ ਸ਼ਰਧਾਂਜਲੀ ਦੇਣੀ ਹੈ ਸ਼ਬਦ ਰਾਹੀਂ, ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ। ਪੁਰਾਣ ਜੀਓ ਦੇ ਮਹਾਂਵਾਕਾਂ ਅਨੁਸਾਰ ਕਿ ਪੁਰਾਣੀ ਪਿੱਛੇ ਰੋਣਾ ਨਹੀਂ ਹੈ, ਕੀ ਕਰਨਾ ਹੈ, ਭਾਣਾ ਮੰਨਣਾ ਹੈ ਔਰ ਕੀਰਤਨ ਕਰਨਾ ਹੈ, ਅਰਦਾਸਾਂ ਕਰਨੀਆਂ ਹਨ, ਬਾਣੀ ਪੜ੍ਹਨੀ ਹੈ। ਔਰ ਸ਼ਬਦ ਰਾਹੀਂ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ। ਇਸ ਤੋਂ ਉਪਰੰਤ ਜੋ ਬੇਨਤੀ ਆਈ ਹੈ, ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਣ ਹੰਪੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ ਸ਼ਬਦ ਗਾਇਨ ਕਰਾਂਗੇ। ਅੰਤ ਦੇ ਵਿੱਚ ਇੱਕ ਸ਼ਬਦ ਅਰਦਾਸ ਜਾ ਅਬ ਕੀ ਬਾਰ ਬਖਸ਼ ਬੰਦੇ ਕਹੋ ਬੌਰ ਨਾ ਪਾਓ ਜਲ ਫੇਰਾ। ਲਗਭਗ 30-35 ਮਿੰਟਾਂ ਦੇ ਵਿੱਚ ਆਪਾਂ ਨੇ ਇਹ ਤਿੰਨ ਸ਼ਬਦ ਗਾਇਨ ਕਰਕੇ ਸਮਾਪਤੀ ਕਰਾਂਗੇ। ਆਪ ਜੀਆਂ ਨੇ ਭਾਵਨਾ ਬਣਾਉਣੀ ਔਰ ਭਾਵਨਾ ਦੇ ਨਾਲ ਵਿਛੜੀ ਰੂਹ ਆਤਮਾ ਲਈ ਅਰਦਾਸ ਕਰਨੀ।

ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਉਹ ਸੱਜਣ ਹੈ, ਉਹ ਰਿਸ਼ਤੇਦਾਰ ਹੈ, ਉਹ ਸਾਫ ਸੰਬੰਧੀ ਹੈ ਜਿਹੜਾ ਜੀਵ ਆਤਮਾ ਲਈ ਅਰਦਾਸ ਕਰਦਾ ਹੈ। ਪਾਤਸ਼ਾਹ ਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ ਜਿਉਂ ਪਾਵੈ ਤਿਵੇਂ ਬਖਸ਼, ਜਿਉਂ ਜਾਣੋ ਤਿਉਂ ਰਾਖ, ਹਾ ਪ੍ਰਭ ਤੇਰੇ ਆ ਦਾਤਾ ਜੀ। ਜਾਣੇ ਅਣਜਾਣੇ ਜੀਵਨ ਦੇ ਵਿੱਚ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਪਰ ਜੋ ਤੇਰੀ ਸ਼ਰਮ ਚਾ ਕੇ ਬੇਨਤੀ ਕਰਦਾ ਹੈ ਆਪ ਬਖਸ਼ਣ ਪਤਾ ਹੋ, ਬਖਸ਼ ਲੈਂਦੇ ਹੋ। ਆਓ ਸ਼ਬਦ ਰਾਹੀਂ ਅਸੀਸ ਦੇਈਏ, ਅਰਦਾਸ ਕਰੀਏ ਪਾਤਸ਼ਾਹ ਜੀ ਕਿਰਪਾਲਤਾ ਕਰਨੀ ਸਰਦਾਰ ਰਤਨ ਸਿੰਘ ਜੀ ਚੇਰਾ ਦੀ ਰੂਹ ਆਤਮਾ ਨੂੰ ਆਪਣੇ ਚਰਨਾਂ ਕਬਲਾਂ ਦਾ ਨਿਵਾਸ, ਆਪਣੇ ਚਰਨਾਂ ਥਾਂ ਦੇਣੀ, ਆਵਾਗਾਉਣ ਦੇ ਚੱਕਰ ਤੋਂ ਬਚਾਉਣਾ, ਆਤਮਾ ਨੂੰ ਸ਼ਾਂਤੀ ਬਖਸ਼ਣੀ, ਪਿੱਛੇ ਪਰਿਵਾਰ ਨੂੰ ਪਾਉਣਾ, ਮੰਨਣ ਦਾ ਬਲ ਉਦੋਂ ਬਖਸ਼ਣਾ, ਸਾਰੇ ਪਰਿਵਾਰ ਵਿੱਚ ਸੁੱਖ ਵਰਤਾਉਣਾ। ਉਹ ਸ਼ਬਦ ਨਾਲ ਅਰਦਾਸ ਕਰੀਏ, ਫਿਰ ਗੁਰੂ ਚਰਨਾਂ ਵਿੱਚ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਕਰਾਂਗੇ ਜੀ। ਅਬ ਕੀ ਬਾਰ, ਕੋਈ ਰਸਨਾ ਖਾਲੀ ਨਾ ਰਹੇ, ਸਾਰੇ ਆਖਿਓ ਕਿ ਅਬ ਕੀ ਬਾਰ, ਬਖਸ਼ ਬੰਦੇ ਕਹੋ ਬੋਰ ਨਾ ਪਾਓ ਜਲ ਫੇਰਾ।

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਬਦ ਉਪਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਏ ਸਭ ਥਾਈਂ ਹੋਏ ਸਹਿ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਹਿ ਦਸਾਂ ਪਾਤਸ਼ਾਹੋਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਛੂਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰੇ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਹੈ ਦੇਖ ਦੇਖ ਫਤਿਹ ਬਲਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਉਹਦੀ ਅਪਾਰ ਬਖਸ਼ਿਸ਼ ਹੋਏ ਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਉਹਦੇ ਪਿਆਰੇ ਗੁਰਸਿੱਖ ਸਵਰਗਵਾਸੀ ਸਰਦਾਰ ਰਤਨ ਸਿੰਘ ਜੀ ਚੇਰਾ ਜੋ ਆਪ ਜੀ ਦੇ ਹੁਕਮ ਅਨੁਸਾਰ ਇਸ ਮਾਤ ਲੋਕ ਵਿੱਚ ਆਏ ਸਨ ਤਾਤਾ ਜੀ ਜਿਤਨੀ ਆਪ ਜੀ ਨੇ ਉਹਨਾਂ ਨੂੰ ਆਰਜਾ ਬਖਸ਼ੀ ਉਸ ਨੂੰ ਭੋਗਦਿਆਂ ਸੰਸਾਰ ਦੀ ਯਾਤਰਾ ਕਰਦੇ ਹੋਏ ਅਕਾਲ ਚਲਾਉਣਾ ਕਰ ਗਏ ਹਨ ਪਾਤਸ਼ਾਹ ਜੀ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਭਾਣੇ ਨੂੰ ਮਿੱਠੀਆਂ ਮੰਨਦਿਆਂ ਉਹਨਾਂ ਦਾ ਪਰਿਵਾਰ ਸਰਦਾਰ ਗੁਰਦੇਵ ਸਿੰਘ ਚੇਰਾ ਸਰਦਾਰ ਰਮਿਤ ਸਿੰਘ ਚੇਰਾ ਸਹਿ ਸਾਰੇ ਪਰਿਵਾਰ ਵੱਲੋਂ ਚੇਰਾ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਵਿਛੜੇ ਰੂਹ ਆਤਮਾ ਦੇ ਕਲਿਆਣ ਹਿੱਤ ਜੋ ਆਪ ਜੀ ਦਾ ਓਟ ਆਸਰਾ ਲੈ ਕਰਕੇ ਤੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ ਜੀ ਉਹਦੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਸਨ ਦਾ ਤਾਰ ਜੀਓ ਆਪ ਜੀ ਨੇ ਬਖਸ਼ਿਸ਼ ਕੀਤੀ ਪਾਠ ਸਾਹਿਬ ਜੀ ਦੇ ਨਿਰਵਿਘਨ ਸੰਪੂਰਨ ਭੋਗ ਪਾਏ ਦਾ ਤਾਰ ਜੀ ਉਪਰੰਤ ਅਲਾਣੀਆਂ ਦੇ ਪਾਠ ਰਾਮ ਕਲੀ ਸਦੀ ਸੰਦ ਦੇ ਪਾਠ ਉਪਰੰਤ ਲਾਹੀ ਬਾਣੀ ਕੀਰਤਨ ਦੇ ਦੀਵਾਨ ਸਜਾਏ ਪਾਤਸ਼ਾਹ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਵਿਚਾਰਾਂ ਕਰਦਿਆਂ
ਦਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ। ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਪਰਿਵਾਰ ਤੇ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ, ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ। ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਜ ਰਾਸ ਕਰਨੇ, ਬਖਸ਼ੇ ਹੋਈ ਅਦਾਤਾਂ ਵਿੱਚ ਸੇਵਕ ਪਰਿਵਾਰ ਵੱਲੋਂ ਅੱਜ ਨੂੰ ਪਵਿੱਤਰ ਸੁੰਦਰ ਪੁਸ਼ਾਕੇ ਪਹਿਣ ਆਏ ਹਨ। ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਹੋਈ ਪਾਤਸ਼ਾਹ ਕਿਰਪਾਲਤਾ ਕਰਨੀ, ਪੁਸ਼ਾਕੇ ਆਪ ਜੀ ਨੂੰ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਦੇ ਪਰਦੇ ਕੱਜੇ ਰੱਖਣੇ, ਪਰਿਵਾਰ ਵਿਖੇ ਸੁੱਖ ਸ਼ਾਂਤੀ ਵਰਤਾਉਣੀ ਦਾਤਾ ਜੀ। ਜੋ ਭਾਵਨਾ ਕਰਕੇ ਸੇਵਕ ਪਰਿਵਾਰ ਨੇ ਪਾਠ ਕਰਵਾਇਆ ਹਨ, ਕੀਰਤਨ ਕਰਵਾਇਆ, ਸੋ ਭਾਵਨਾ ਪੂਰਨ ਕਰਨੀਆਂ। ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਜ ਰਾਸ ਕਰਨੇ ਦਾਤਾ ਜੀ। ਸਵਰਗਵਾਸੀ ਸਰਦਾਰ ਰਤਨ ਸਿੰਘ ਚੇਰਾ ਦੀ ਰੂਹ ਆਤਮਾ ਨੂੰ ਆਪਣੇ ਚਰਨਾਂ ਕਵਲਾਂ ਦਾ ਨਿਵਾਸ ਬਖਸ਼ਣਾ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ, ਠੰਡ ਬਖਸ਼ਣੀ ਦਾਤਾ ਜੀਓ। ਪਿੱਛੇ ਪਰਿਵਾਰ ਨੂੰ, ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਹਨੂੰ ਬਖਸ਼ਣਾ ਪਾਤਸ਼ਾਹ ਜੀ। ਸਾਰੇ ਪਰਿਵਾਰ ਸੁੱਖ ਵਰਤਾਉਣਾ ਦਾਤਾ ਜੀਓ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਸਵਾ ਸਵਾ ਸਿਮਰਨ ਕਰਾਉਣਾ ਪਾਤਸ਼ਾਹ ਜੀ। ਬਖਸ਼ਿਆ ਹੋਈਆਂ ਦਾਤਾਂ ਵਿੱਚੋਂ ਸੇਵਕ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਹੈ। ਆਪ ਜੀ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਰਬਤ ਸਾਧ ਸੰਗਤ ਵਿਖੇ ਵਰਤੇ, ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ। ਵਾਹਿਗੁਰੂ ਵਾਹਿਗੁਰੂ ਜਪੇ ਦਾਤਾ ਜੀ, ਕਿਰਪਾ ਕਰੋ ਪਾਵਨ ਪਵਿੱਤਰ ਉਪਨਾਮਾ ਵਕਤ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ। ਸੇ ਪਿਆਰੇ ਮੇਲ ਜਿਨ੍ਹਾਂ ਬਲੇ ਆਪ ਜੀਆਂ ਦਾ ਨਾਮ ਚਿਤਿਆ ਵੈ, ਸੁੱਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ।

ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰੁਕੀ ਸਾਜਨ ਬਾਜੀ ਸਤਸੰਗ ਜੀਓ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਤਿਸਕਾਰਯੋਗ ਗੁਰਮੁਖ ਪਿਆਰੇ ਸਰਬਵਾਸੀ ਸਰਦਾਰ ਰਤਨ ਸਿੰਘ ਜੀ ਚੀਰਾ ਜੋ ਸਤਿਗੁਰ ਪਾਤਸ਼ਾਹ ਦੇ ਹੁਕਮ ਅਨੁਸਾਰ ਇਸ ਮਾਤ ਲੋਕ ਚਾਹੇ ਸਨ ਜਿਤਨੀ ਆਰਜਾ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ੀ ਉਸਨੂੰ ਭੋਗਦਿਆਂ ਸੰਸਾਰ ਦੀ ਯਾਤਰਾ ਕਰਦੇ ਹੋਏ ਕਾਲ ਚਲਾਣਾ ਕਰ ਗਏ ਹਨ। ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਦੇ ਮਹਾਂਵਾਕਾਂ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਦੇ ਪਾਣੀ ਨੂੰ ਮਿੱਠਿਆਂ ਉਹਨਾਂ ਦੇ ਸਪੁੱਤਰ ਸਰਦਾਰ ਗੁਰਦੇਵ ਸਿੰਘ ਚੇਰਾ ਸਰਦਾਰ ਅਮਿਤ ਸਿੰਘ ਚੇਰਾ ਸਾਰੇ ਚੇਰਾ ਪਰਿਵਾਰ ਨੇ ਜੋ ਸਤਿਗੁਰੂ ਜੀ ਦਾ ਹੁਕਮ ਹੈ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀ ਦੇ ਮਹਾਂਵਾਕਾਂ ਅਨੁਸਾਰ ਸ੍ਰੀ ਸਾਹਿਬ ਸਾਹਿਬ ਪਾਠ ਸਾਹਿਬ ਦੇ ਭੋਗ ਕੀਰਤਨ ਅਲਾਣੀਆਂ ਦੇ ਪਾਠ ਆਪ ਅਰਦਾਸ ਸਾਰੀ ਸੰਗਤਾਂ ਸ਼ਾਮਿਲ ਹੋਏ ਕੀਰਤਨ ਹੋਇਆ ਜਿੰਨੀਆਂ ਵੀ ਸੰਗਤਾਂ ਦੂਰੋਂ ਨੇਰੋਂ ਚੜ ਕੇ ਵਿਛੜੀ ਰੂਹ ਆਤਮਾ ਦੀ ਨਿਮਿਤ ਅਰਦਾਸ ਕਰਨ ਵਾਸਤੇ ਪਹੁੰਚੇ ਹੋ ਔਰ ਸੇਵਕ ਪਰਿਵਾਰ ਦਾ ਕੇ ਦੁੱਖ ਵੰਡਾਇਆ ਹੈ ਔਰ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕਰਕੇ ਪਰਿਵਾਰ ਨੂੰ ਧੀਰਜ ਦਿੱਤਾ ਹੈ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਵ ਆਇਆ ਕਹਿੰਦੇ ਹੋਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਜੀ ਨੇ ਆ ਕਰਕੇ ਸੇਵਕ ਪਰਿਵਾਰ ਨੂੰ ਪ੍ਰਵਾਸ ਦਿੱਤਾ ਹੈ ਦੁੱਖ ਮੰਡਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਕਿ ਜਦੋਂ ਬਜ਼ੁਰਗ ਪਿਤਾ ਚੜ੍ਹਾਈ ਕਰਦੇ ਹਨ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਜੋ ਨੇ ਜੋ ਸੰਸਾਰ ਦੇ ਵਿੱਚ ਆ ਕਰਕੇ ਰਿਸ਼ਤੇਦਾਰਾਂ ਦੇ ਵਿੱਚ ਸਾਕ ਸੰਬੰਧੀਆਂ ਦੇ ਵਿੱਚੋਂ ਪਿਆਰ ਵੰਡ ਕੇ ਜਾਂਦੇ ਹਨ ਜਿਸ ਤਰ੍ਹਾਂ ਇਹ ਪਿਆਰੇ ਸਵਰਗਵਾਸੀ ਸਰਦਾਰ ਰਤਨ ਸਿੰਘ ਜੀ ਚੇਰਾ ਬਹੁਤ ਪਿਆਰ ਵੰਡ ਕੇ ਗਏ ਹਨ ਬਹੁਤ ਪਿਆਰ ਕੀਤਾ ਪਰਿਵਾਰ ਨੂੰ ਬੱਚਿਆਂ ਨੂੰ ਸਾਕ ਸੰਬੰਧੀਆਂ ਨੂੰ ਔਰ ਉਹ ਪਿਆਰ ਬਣਿਆ ਰਹੇ ਅਤੇ ਜੋ ਪੁੱਤਰ ਵੱਡਾ ਹੁੰਦਾ ਹੈ ਉਹਨੂੰ ਪਿਤਾ ਦੀ ਪੱਗ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਇਹ ਸਾਰੀਆਂ ਜ਼ਿੰਮੇਵਾਰੀਆਂ ਭਾਈ ਤੇਰੇ ਸਿਰ 'ਤੇ ਨੇ ਔਰ ਇਹ ਸਾਰੀਆਂ ਜ਼ਿੰਮੇਵਾਰੀਆਂ ਤੁਸਾਂ ਨੇ ਸੰਭਾਲਣੀਆਂ ਨੇ। ਜਿਸ ਤਰ੍ਹਾਂ ਪਿਤਾ ਰਿਸ਼ਤੇਦਾਰਾਂ ਦੇ ਨਾਲ ਸਾਕ ਸੰਬੰਧੀਆਂ ਦੇ ਨਾਲ ਪਿਆਰ ਕਰਦੇ ਸਨ ਸਾਰਿਆਂ ਦੇ ਨਾਲ ਮਿਲਵਰਤਨ ਰੱਖਦੇ ਸਨ ਪਿਆਰ ਵੰਡਿਆ ਹੈ ਤੁਸੀਂ ਵੀ ਉਹਨਾਂ ਦੇ ਪਾਏ ਪੂਰਨੇ 'ਤੇ ਚੱਲਣਾ ਹੈ ਤਾਂ ਹੁਣ ਪੱਗ ਦੀ ਰਸਮ ਹੋਏਗੀ ਦੇਗ ਲੈਣ ਤੋਂ ਉਪਰੰਤ ਇਹ ਆਪ ਜੀ ਨੇ ਰਸਮ ਕਰਨੀ ਹੈ ਪੱਗ ਦੀ ਰਸਮ। ਉਸ ਤੋਂ ਬਾਅਦ ਜਿਨ੍ਹਾਂ ਪਿਆਰਿਆਂ ਨੇ ਅਜੇ ਲੰਗਰ ਜਾਂ ਚਾਹ ਪਾਣੀ ਨਹੀਂ ਛਕਿਆ ਉਹ ਦੇਗ ਲੈਣ ਤੋਂ ਉਪਰੰਤ ਇਹ ਪੱਗ ਦੀ ਰਸਮ ਤੋਂ ਉਪਰੰਤ ਆਪ ਜੀ ਨੇ ਸਾਰਿਆਂ ਨੇ ਪਏ ਲੰਗਰ ਛੱਕ ਕੇ ਚਾਹ ਪਾਣੀ ਛੱਕ ਕੇ ਫਿਰ ਜਾਣ ਦੀ ਖੇਚਲ ਕਰਨੀ ਹੈ। ਆਸ ਹੈ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ ਸਾਰੀਆਂ ਸੰਗਤਾਂ ਲੰਗਰ ਛੱਕ ਕੇ ਜਾਣਗੀਆਂ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਗੁਰੂ ਪਿਆਰੇ ਬਹੁਤ ਪਿਆਰ ਵਾਲੇ ਸੱਜਣ ਨੇ ਜਿਨ੍ਹਾਂ ਨੂੰ ਪਿਤਾ ਦੀ ਇਹ ਦਸਤਾਰ ਮਿਲੀ ਹੈ। ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਇਹਦੇ ਵੈਸੇ ਜ਼ਿੰਮੇਦਾਰ ਸੱਜਣ ਹਨ ਜੋ ਗੁਰੂ ਘਰ ਵਿੱਚ ਆਉਂਦੇ ਨੇ, ਪਿਆਰ ਵੰਡਦੇ ਨੇ, ਆਪਣੇ ਪਿਤਾ ਦਾ ਪਿਆਰ ਇਸੇ ਤਰ੍ਹਾਂ ਵੰਡਦੇ ਰਹਿਣਗੇ। ਗੁਰੂ ਚਰਨਾਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਕਿਰਪਾਲਤਾ ਕਰਨੀ, ਇਸੇ ਤਰ੍ਹਾਂ ਸਾਰੇ ਪਰਿਵਾਰ ਦਾ ਆਪਸ ਦੇ ਵਿੱਚ ਮੇਲ, ਇਤਫਾਕ, ਪਿਆਰ ਬਖਸ਼ਣਾ, ਬੱਚਿਆਂ ਨੂੰ ਉਚੇਰੀ ਵਿੱਦਿਆ, ਮਾਤਾ ਪਿਤਾ ਦਾ ਅੱਗੇ ਕਾਰ, ਦੇਸ਼ ਕੌਮ ਦਾ ਪਹਿਰੇਦਾਰ, ਪਿਆਰੀ ਪਿਆਰੀ ਸਿੱਖੀ ਬਖਸ਼ ਕੇ, ਨਾਮਕੀਆਂ ਦਾਤਾਂ ਬਖਸ਼ ਕਰਕੇ ਨਿਵਾਜਣਾ ਜੀ। ਸਤਿਗੁਰ ਸੱਚੇ ਪਾਤਸ਼ਾਹ ਮਿਹਰਾਮਤ ਕਰਨ, ਸਾਰਾ ਪਰਿਵਾਰ ਇਸ ਤਰ੍ਹਾਂ ਜੁੜ ਕੇ ਗੁਰੂ ਕੀਆਂ ਖੁਸ਼ੀਆਂ ਲੈਂਦੇ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਹੋਰਾਂ ਨੇ ਜੋ ਗ੍ਰਾਹਕ ਜਿਨ੍ਹਾਂ 'ਚ ਸ਼ਬਦ ਪੜ੍ਹਨੇ ਹਨ ਰਾਗ ਪੈਰੋ ਐਂਡ ਟੋਡੀ ਲਾਈਕ ਕਸੌਂਟ ਕੇ ਦੱਸਿਆ

ਸਾਹਿਬ ਜੀ ਨਿਵਾਜੀ ਸਾਹਿਬ ਸਿੰਘ ਜੀ ਹੋ। ਆਓ ਸਭ ਤੋਂ ਪਹਿਲਾਂ ਸਾਰੇ ਗੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਆਪਾਂ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ। ਇਕੱਤੀ ਰਾਗ ਦਰਬਾਰ ਅਸੀਂ ਮਨਾ ਰਹੇ ਹਾਂ। ਦਸਾਂ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਸੁਰੀਲੇ ਕੀਰਤਨੀ ਹੈ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਬਹੁਤ ਹੀ ਸੁੰਦਰ ਕੀਰਤਨ ਕਰ ਰਹੇ ਸਨ ਰਾਗਾਂ ਦੇ ਨਾਲ। ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਨੇ ਬਹੁਤ ਆਸ਼ੀਰਵਾਦ ਦਿੰਦੇ ਨੇ ਸਾਨੂੰ। ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ, ਜੋ ਕਿ ਆਪ ਜੀ ਰਾਗਾਂ ਨੂੰ ਤੇ ਸਾਨੂੰ ਛੋਟੇ ਬੱਚਿਆਂ ਨੂੰ ਅਸੀਸ ਬਖਸ਼ਦੇ ਹੋ। ਆਪ ਜੀ ਦੀ ਅਸੀਸ ਹੀ ਸਾਡੀ ਹੌਸਲਾ ਵਜਾਈ ਹੈ। ਸਾਡੇ ਨਾਲ ਜੋ ਕਿ ਵਾਇਲਨ ਤੇ ਸੰਗਤ ਕਰ ਰਹੇ ਨੇ ਮੇਰੇ ਛੋਟੇ ਵੀਰ ਭਾਈ ਸੁਖਮਪ੍ਰੀਤ ਸਿੰਘ, ਸੁਖ ਅੰਮ੍ਰਿਤ ਸਿੰਘ, ਜੋ ਕਿ ਬਹੁਤ ਹੀ ਸੋਹਣੀ ਵਾਇਲਨ ਵਜਾਉਂਦੇ ਨੇ। ਮੈਂ ਆਪ ਬੇਨਤੀ ਕੀਤੀ, ਮੈਂ ਭਾਅ ਜੀ ਤੁਸੀਂ ਸਾਡੇ ਨਾਲ ਸੰਗਤ ਕਰੋ। ਕਹਿੰਦੇ ਭਾਅ ਜੀ ਮੈਂ 5 ਘੰਟੇ ਵਜਾਇਆ ਅਤੇ ਮੇਰਾ ਪੈਰ ਸੋ ਗਿਆ, ਅਤੇ ਮੈਂ ਪਲੀਜ਼ ਅਗਰ ਆਪ ਜੀ ਆਓਗੇ ਤਾਂ ਸਾਡੀ ਪਰਫੋਰਮੈਂਸ ਨੂੰ 4 ਚਾਂਦ ਹੋਰ ਲੱਗ ਜਾਣਗੇ। ਅਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਰਾਗ ਭੈਰੋ ਅਤੇ ਉਸ ਤੋਂ ਬਾਅਦ ਰਾਗ ਤੋੜੀ ਅਸੀਂ ਆਪ ਜੀ ਨੂੰ ਸੁਣਾਵਾਂਗੇ। ਆਓ, ਜੋ ਕਿ ਬੰਦਿਸ਼ ਚਾਪਤਾਲ ਦੇ ਵਿੱਚ ਹੈ, ਬੇਸਿਕਲੀ ਅਸੀਂ ਸ਼ਾਸਤਰੀ ਸੰਗੀਤ ਦੇ ਵਿੱਚ PhD ਦੋਵੇਂ ਭਰਾਵਾਂ ਨੇ ਕੀਤੀ ਹੈ। ਕਲਾਸੀਕਲ ਦੇ ਵਿੱਚ ਭੈਰਵ ਜਿਹੜਾ ਰਾਗ ਹੈ, ਜੋ ਕਿ ਪਹਿਲੇ ਈਅਰ ਦੇ ਵਿੱਚ ਸਿਖਾਇਆ ਜਾਂਦਾ ਹੈ ਰਾਗ ਭੈਰਵ ਭੋਪਾਲੀ ਗੁਰ ਦਾ, ਇੱਦਾਂ ਵੇਰੀਅਸ ਟਾਈਪ ਦੇ ਰਾਗ, ਬਹੁਤ ਹੀ ਸੋਹਣਾ ਉਪਰਾਲਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਨੇ ਕੀਤਾ ਹੈ। ਅਤੇ ਸੈਨ ਹੋਜ਼ੇ ਦੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਹੈ। ਆਓ ਸਾਰੇ ਸ਼ਬਦ ਸ਼ਰਨ ਕਰੀਏ, ਭਲੇ ਨਿੰਦੋ ਭਲੇ ਨਿੰਦਾ ਲੋਕ, ਤਨ ਮਨ ਰਾਮ ਪਿਆਰੇ ਜੋ। ਆਓ ਸਾਰੇ।

ਮੇਰੇ ਵੀਰ ਜੀ ਉਹਨਾਂ ਨੇ ਤਾਨ ਮਾਰੀਆਂ ਨੂੰ ਸਪਾਟ ਦੀ ਤਾਨ ਕਹਿੰਦੇ ਨੇ, ਜੋ ਕਿ ਅੱਧੀ ਮਾਤਰਾ ਦੀ ਤਾਨ ਆਪ ਜੀ ਨੂੰ ਸਥਾਈ ਦੇ ਵਿੱਚ ਉਸਤਾਦ ਜੀ ਕੋਸ਼ਿਸ਼ ਕਰ ਰਹੇ ਹਾਂ ਸਥਾਈ ਦੇ ਵਿੱਚ ਅੱਧੀ ਮਾਤਰਾ ਦੀ ਤਾਨ ਮਾਰਾਂਗੇ।

ਗੱਜੀ ਆ ਹੁਣ ਰਾਗ ਤੋੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ।

0: ਸਿੱਖਿਆ ਪ੍ਰਵਾਨ ਕਰਨੀ। ਭੁੱਲਾਂ ਚੁੱਕਾਂ ਦੀ ਖੀਮਾ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ, ਸਾਰੇ ਸਟਾਫ ਮੈਂਬਰ ਦਾ, ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ। ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ। ਸਾਰੇ ਗੱਜ ਕੇ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਹੀ ਸੁਰੀਲੇ ਗੀਤ ਨੇ ਹਨ ਸਾਰੇ ਬੱਚੇ, ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਚੋਟੀ ਦਾ ਪੂਰੇ ਠਹਿਰਾਵ ਨਾਲ ਗਾਇਨ ਕੀਤਾ। ਆਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ

Thank you.

जिनको

go through

ficar tão

0: Are you going by yourself?
1: Yes. No.
2: Why 5 and 5:30?